0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਇਹ ਸਨ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਬੜੇ ਪਿਆਰ ਸਹਿਤ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਭਾਈ ਸਾਹਿਬ ਹੋਰਾਂ ਦਾ ਇਸ ਟੂਰ ਦਾ ਆਪ ਸੰਗਤ ਦੀ ਸੇਵਾ ਵਿੱਚ ਇਹ ਆਖਰੀ ਦੀਵਾਨ ਸੀ। ਗੁਰੂ ਰਹਿਮਤ ਕਰੇ ਅੱਗੇ ਫਿਰ ਸਮਾਂ ਬਣੇ, ਫਿਰ ਆਪ ਜੀ ਦੇ ਦਰਸ਼ਨ ਕਰਨ। ਭਾਈ ਸਾਹਿਬ ਹੋਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ, ਆਪ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਕੇਵਲ ਅੱਜ ਦਾ ਦਿਨ ਹਾਜ਼ਰੀ ਭਰਨ ਲਈ ਆਏ ਨੇ। ਉਹ ਆਪ ਜੀ ਨੂੰ 6:40 ਤੱਕ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਓ ਇਸੇ ਤਰ੍ਹਾਂ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਦਾ ਇਹ ਦਿਨ ਵਿਸ਼ੇਸ਼ ਦਿਹਾੜਾ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਬੰਦੀ ਛੋੜ ਦਾਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਵਜੋਂ ਮਨਾਇਆ ਜਾ ਰਿਹਾ ਹੈ। ਸੋ ਆਪ ਸਰਬੱਤ ਸੰਗਤ ਨੂੰ ਗੁਰੂ ਪਾਤਸ਼ਾਹ ਦੇ ਆਗਮਨ ਪੁਰਬ ਦੀ ਬਹੁਤ ਬਹੁਤ ਵਧਾਈ ਮੁਬਾਰਕਬਾਦ। ਹੁਣ ਨਾਲ ਹੀ ਬੇਨਤੀ ਹੈ ਕਿ 4 ਜੁਲਾਈ ਅੰਮ੍ਰਿਤ ਸੰਚਾਰ ਦਾ ਦਿਹਾੜਾ ਹੈ ਗੁਰਦੁਆਰਾ ਸਾਹਿਬ ਵਿਖੇ। ਜਿਨ੍ਹਾਂ ਪ੍ਰਾਣੀਆਂ ਨੇ, ਅੰਮ੍ਰਿਤ ਬਲਾਖੀਆਂ ਨੇ ਆਪਣੇ ਨਾਮ ਹਾਲੇ ਤੱਕ ਦਰਜ ਨਹੀਂ ਕਰਵਾਏ, ਉਹ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਆਪਣੇ ਨਾਮ ਦਰਜ ਕਰਵਾ ਦੇਣ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ, ਉਹ ਸਵੇਰੇ 7 ਵਜੇ 4 ਜੁਲਾਈ ਵਾਲੇ ਦਿਨ ਗੁਰਦੁਆਰਾ ਸਾਹਿਬ ਦੀ ਗੈਲਰੀ ਵਿਖੇ ਪਹੁੰਚ ਜਾਣ, ਸਣ ਕੇ ਸੀ ਇਸ਼ਨਾਨ ਕਰਕੇ ਸਾਫ਼ ਵਸਤਰ ਅਤੇ ਕਕਾਰ ਪਹਿਨ ਕੇ ਸਤਿਗੁਰੂ ਰਹਿਮਤ ਕਰਨ। ਸੋ ਅੰਮ੍ਰਿਤ ਬਲਾਖੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨ। ਆਓ ਹੁਣ ਕੀਰਤਨ ਸਰਵਣ ਕਰੀਏ। ਕੀਰਤਨ ਸਰਵਣ ਕਰਵਾਉਣਗੇ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਸਤਿਗੁਰ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਚਰਨਾਂ ਵਿੱਚ ਅਰਦਾਸ ਕਰਨੀ, ਗੁਰੂ ਸਾਹਿਬ ਬਾਣੀ ਨੂੰ ਸ਼ੁੱਧ ਸਪਸ਼ਟ ਪੜ੍ਹਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਆਪ ਸਾਰਿਆਂ ਨੂੰ ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਸੋ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਅੱਜ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਆਪ ਸਭ ਸੰਗਤਾਂ ਜਿੰਨੀਆਂ ਵੀ ਗੁਰੂ ਦਰ ਤੇ ਨਤਮਸਤਕ ਹੋ ਰਹੀਆਂ ਹੋ, ਸਭ ਨੂੰ ਹੀ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਓ, ਹੁਣ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦਾ। ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਗਟ ਸਿੰਘ ਜੀ ਤਿਨ੍ਹਾਂ ਦੇ ਪਾਸੋਂ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਅਟਲ ਚਵਰ ਛਤਰ ਤਾਕਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਪਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਦੀ ਮਹਿਮਾ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਜਿਹੜੀ ਪੌੜੀ ਵਿੱਚ ਬਿਆਨ ਕੀਤੀ ਆ, ਸਤਿਗੁਰ ਪਾਰਸ ਪਰਸੈਂ ਕਾਂਚਨ ਕਰੈ ਮਨੂਰ ਮਲੀਣਾ। ਸੜੇ ਲੋਹੇ ਦੀ ਕੋਈ ਬਾਤ ਨਹੀਂ ਪੁੱਛਦਾ ਜਿਹੜੀ ਪੀ ਕੀ ਬਣ ਜਾਏ, ਪਰ ਜਿਨ੍ਹਾਂ ਦੇ ਮਨ ਸੜ ਗਏ ਨਾ, ਕਹਿੰਦੇ ਜੇ ਕਿਤੇ ਗੁਰੂ ਦੇ ਸੰਪਰਕ ਵਿੱਚ ਆ ਕੇ ਗੁਰੂ ਨੇ ਸੋਨਾ ਬਣਾ ਦਿੱਤੇ। ਸਤਿਗੁਰ ਪਾਰਸ ਪਰਸੈਂ ਕਾਂਚਨ ਕਰੇ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਵਾਂਸ ਸੁਵਾਸ ਕਰੇ ਲਖੀਣਾ। ਚੰਦਨ ਦੇ ਕੋਲ ਢਾਕ ਪਲਾਸ ਛਿਛਰੇ ਦੇ ਬਾਂਸ ਵਰਗੇ ਬੂਟਿਆਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਨਾ ਮਹਿਕ, ਜਿਹੜੇ ਗੁਰੂ ਦੇ ਸੰਪਰਕ ਵਿੱਚ ਆ ਗਏ ਉਹਨਾਂ ਦੇ ਜੀਵਨ ਵਿੱਚੋਂ ਗੁਣਾਂ ਦੀ ਮਹਿਕ ਆਉਣ ਲੱਗ ਪਈ। ਮਾਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲੋਂ ਦੁੱਧ ਪੀਣਾ। ਗੁਰੂ ਦੇ ਦਰ ਤੇ ਆਣ ਕੇ ਹੰਸ ਵਰਗੀ ਬਿਰਤੀ ਬਣ ਜਾਂਦੀ ਆ, ਤੱਤਵ ਵੇਚਣ ਸਤ ਅਸਤ ਦੀ ਸਮਝ ਆਉਂਦੀ ਹੈ। ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪ੍ਰਬੀਣਾ। ਜਿਵੇਂ ਦਰਿਆ ਵਗ ਕੇ ਜਾ ਕੇ ਘਾਟ ਤੇ ਕਈਆਂ ਨੂੰ ਧੋ ਦਿੰਦਾ, ਗੰਦਗੀ ਦੂਰ ਕਰ ਦਿੰਦਾ ਨਾ, ਗੁਰੂ ਨੇ ਆਪ ਚੱਲ ਕੇ ਜਾ ਕੇ ਕਈਆਂ ਦੇ ਜੀਵਨ ਧੋ ਕੇ ਨਿਖਾਰ ਦਿੱਤੇ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ। ਉਡੀਣਾ ਦੇ ਅਰਥ ਹੁੰਦੇ ਨੇ ਜਿਹੜਾ ਬੰਦਾ ਸਾਰੇ ਪਾਸਿਓਂ ਨਿਰਾਸ਼ ਹੋ ਗਿਆ ਹੋਵੇ, ਕਿਤੇ ਉਹਦੀ ਭਾਵਨਾ ਪੂਰੀ ਨਾ ਹੁੰਦੀ ਹੋਵੇ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਨਾ, ਗੁਰੂ ਨੇ ਉਹਨੂੰ ਬੰਧਨਾਂ ਤੋਂ ਮੁਕਤ ਕਰ ਦਿੱਤਾ। ਜਿਹਦੀ ਆਸ ਕਿਤੋਂ ਪੂਰੀ ਨਹੀਂ ਹੁੰਦੀ, ਉਹ ਗੁਰੂ ਦੇ ਚਰਨਾਂ ਨਾਲ ਜੁੜ ਕੇ ਪੂਰੀ ਹੁੰਦੀ। ਤੇ ਇੱਥੇ ਇਸੇ ਲਈ ਪੜਿਆ ਜਾਂਦਾ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ। ਗੁਰਮੁਖ ਮਨ ਅਪਤੀਜ ਪਤੀਣਾ, ਨਾ ਭਿੱਜਣ ਵਾਲਾ ਮਨ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜੁੜਨ ਨਾਲ ਕਹਿੰਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਤੇ ਗੁਰੂ ਦੀ ਮਹਿਮਾ ਦਾ ਸ਼ਬਦ ਸਰਵਣ ਕਰਵਾ ਕੇ ਗਏ। ਹਾਜ਼ਰ ਸੰਗਤਾਂ ਨੇ ਇਤਿਹਾਸ ਦੀ ਲੜੀ ਵਿੱਚ ਕੱਲ੍ਹ ਸਰਵਣ ਕੀਤਾ ਸੀ ਗੁਰੂ ਕੇ ਸਿੰਘਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਕਹਿੰਦੇ ਇੱਕ ਕਿਲ੍ਹੇ ਦਾ ਨਿਰਮਾਣ ਕੀਤਾ। ਕਿਲ੍ਹੇ ਦਾ ਨਾਮ ਰਾਮ ਰੌਣੀ ਰੱਖਿਆ। ਰੌਣੀ ਜਿਹੜੀ ਕਿਲ੍ਹੇ ਦੇ ਬਾਹਰ ਡੂੰਘੀ ਖਾਈ ਪੱਟੀ ਜਾਂਦੀ ਹੈ, ਉਹਦੇ 'ਚ ਪਾਣੀ ਛੱਡਿਆ ਜਾਂਦਾ, ਉਹਨੂੰ ਰੌਣੀ ਕਹਿੰਦੇ ਨੇ। ਜਦੋਂ ਮੀਰ ਮੰਨੂ ਨੂੰ ਪਤਾ ਲੱਗਾ ਵੀ ਮੈਂ ਲਾਹੌਰ 'ਤੇ ਕਬਜ਼ਾ ਕੀਤਾ ਅਤੇ ਇੱਧਰ ਗੁਰੂ ਕੇ ਸਿੱਖ ਕਿਲ੍ਹਿਆਂ ਦਾ ਨਿਰਮਾਣ ਕਰੀ ਜਾਂਦੇ ਆ, ਉਹਨੇ ਕੀ ਕੀਤਾ ਵੀ ਦੀਨਾ ਬੇਗ ਵਰਗਿਆਂ ਦੀ ਡਿਊਟੀ ਲਾਈ, ਨਾਲ ਦੀਵਾਨ ਕੌੜਾ ਮੱਲ ਨੂੰ ਵੀ ਭੇਜਿਆ। ਮੁਲਾਜ਼ਮ ਸੀ, ਇਹਨੇ ਆਉਣਾ ਸੀ, ਆਉਣਾ ਪੈਣਾ ਸੀ, ਉਹ ਵੀ ਆਏ। ਆਣ ਕੇ ਭਾਵੇਂ ਕਿਲ੍ਹੇ ਨੂੰ ਆਪਣੇ ਵੱਲੋਂ ਘੇਰਾ ਪਾ ਕੇ ਬੈਠੇ ਹੋਏ ਆ। ਇਹਨਾਂ ਹੀ ਦਿਨਾਂ ਵਿੱਚ ਜ਼ਕਰੀਏ ਦੇ ਦੋ ਪੁੱਤ ਨੇ, ਯਹੀਆ ਖਾਂ ਅਤੇ ਸ਼ਾਹਨਵਾਜ਼, ਯਹੀਆ ਖਾਂ ਨੂੰ ਪਾਸੇ ਕਰਕੇ ਖਤਮ ਕਰਕੇ ਅਤੇ ਨਵਾਜ਼ ਸ਼ਾਹ ਇੱਥੋਂ ਦਾ ਗਵਰਨਰ ਬਣ ਕੇ ਬੈਠਿਆ, ਸੂਬੇਦਾਰ ਲਾਹੌਰ ਦਾ। ਮੀਰ ਮੰਨੂ ਨੇ ਲਾਹੌਰ 'ਤੇ ਕਬਜ਼ਾ ਕੀਤਾ, ਸ਼ਾਹਨਵਾਜ਼ ਇੱਥੋਂ ਤੋਂ ਚੱਲਿਆ ਗਿਆ। ਮੁਲਤਾਨ ਜਿਹੜਾ ਉਹ ਵੀ ਲਾਹੌਰ ਦੇ ਅੰਡਰ ਹੀ ਆਉਂਦਾ ਸੀ, ਇਹਦੇ ਮਤਹਿਤ ਸੀ। ਸ਼ਾਹਨਵਾਜ਼ ਨੇ ਕਿਵੇਂ ਨਾ ਕਿਵੇਂ ਜਾ ਕੇ ਅਤੇ ਮੁਲਤਾਨ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਜਦੋਂ ਇਸ ਗੱਲ ਦਾ ਪਤਾ ਮੀਰ ਮੰਨੂ ਨੂੰ ਲੱਗਿਆ, ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਕਹਿੰਦਾ ਵੀ ਇਹ ਕਿਲ੍ਹੇ ਸਰ ਕਰਨ ਵਾਲੀ ਸਿੰਘਾਂ ਵਾਲੀ ਕਹਾਣੀ ਤਾਂ ਫੇਰ ਵੀ ਦੇਖੀ ਜਾਊ, ਇਹ ਨਾ ਹੋਵੇ ਸ਼ਾਹਨਵਾਜ਼ ਉੱਥੋਂ ਕਾਇਮ ਹੋ ਕੇ ਆਣ ਕੇ ਹੁਣ ਲਾਹੌਰ 'ਤੇ ਕਬਜ਼ਾ ਕਰੇ, ਫੌਜਾਂ ਲੈ ਕੇ ਚੜਾਵੇ, ਮੈਂ ਬਹੁਤ ਸਾਰੀਆਂ ਫੌਜਾਂ ਅੰਮ੍ਰਿਤਸਰ ਦੀ ਧਰਤੀ 'ਤੇ ਭੇਜ ਦਿੱਤੀਆਂ ਨੇ, ਇਸ ਕਰਕੇ ਹੁਣ ਖਤਰੇ ਤੋਂ ਖਾਲੀ ਨਹੀਂ ਹੈ। ਪਹਿਲਾਂ ਆਪਾਂ ਨੂੰ ਆਣ ਕੇ ਲਾਹੌਰ 'ਤੇ ਕਬਜ਼ਾ ਅਤੇ ਸ਼ਾਹਨਵਾਜ਼ ਨੂੰ ਸਬਕ ਸਿਖਾਉਣਾ ਚਾਹੀਦਾ। ਕੁਦਰਤੀ ਵਿਧ ਬਣਾਉਂਦੀ ਆ,
ਇਹ ਦੋ ਸੀ ਜਿਨ੍ਹਾਂ ਨੇ ਸਿੱਖ ਕੌਮ ਦਾ ਬੜਾ ਲਹੂ ਪੀਤਾ, ਸ਼ਾਹਨਵਾਜ਼ ਵੀ, ਦੂਜਾ ਸੀ ਲਖਪਤ ਰਾਏ। ਲਖਪਤ ਰਾਏ ਨੂੰ ਤਾਂ ਪਹਿਲਾਂ ਸੋਧਾ ਲਾ ਦਿੱਤਾ ਗਿਆ, ਉਹ ਬੜੀ ਬੁਰੀ ਮੌਤ ਮਰਿਆ, ਕੀਤੇ ਦੀ ਸਜ਼ਾ ਉਹਨੂੰ ਮਿਲੀ। ਸ਼ਾਹਨਵਾਜ਼ ਅਜੇ ਰਹਿੰਦਾ ਸੀ ਅਤੇ ਕੁਦਰਤੀ ਸਬੱਬ ਬਣਿਆ। ਇੱਧਰ ਜਦੋਂ ਮੀਰ ਮਨੂ ਨੇ ਸਿਨਿਆ ਭੇਜਿਆ ਅਤੇ ਦੀਵਾਨ ਕੌੜਾ ਮੱਲ, ਜਿਨ੍ਹਾਂ ਨੂੰ ਕਹਿੰਦੇ ਆ ਸਿੱਖ ਪਿਆਰ ਨਾਲ, ਉਹਨਾਂ ਨੂੰ ਮਿੱਠਾ ਮੱਲ ਕਹਿੰਦੇ ਸੀ, ਜਦੋਂ ਸਿਨਿਆ ਭੇਜਿਆ ਵੀ ਕਿਲ੍ਹੇ ਦਾ ਘੇਰਾ ਛੱਡ ਕੇ ਵਾਪਸ ਆ ਜਾਓ, ਅਤੇ ਕਹਿਣ ਲੱਗੇ ਵੀ ਜੇ ਜਿੱਤ ਚਾਹੁੰਦੇ ਆ ਨਾ ਅਤੇ ਸੱਚਮੁੱਚ ਆਪਾਂ ਨੂੰ ਗੁਰੂ ਦੇ ਸਿੰਘਾਂ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ ਅਤੇ ਫਿਰ ਇਹ ਕਾਰਜ ਸੌਖਾ ਨੇਪਰੇ ਚੜ੍ਹ ਸਕਦਾ। ਮੀਰ ਮਨੂ ਸਹਿਮਤ ਹੋਇਆ ਇਸ ਗੱਲ ਨਾਲ। ਇੱਧਰ ਦੀਵਾਨ ਜੀ ਹੁਣਾਂ ਨੇ, ਦੀਵਾਨ ਕੌੜਾ ਮੱਲ ਨੇ ਸਿੰਘਾਂ ਨਾਲ ਗੱਲ ਕੀਤੀ, ਕਹਿੰਦੇ ਵੀ ਆਪਾਂ ਨੂੰ ਬੜਾ ਵਧੀਆ ਇਹ ਸਬੱਬ ਬਣਿਆ, ਸ਼ਾਹਨਵਾਜ਼ ਨੂੰ ਵੈਸੇ ਵੀ ਚਾਟਾ ਛਕਾਉਣਾ ਸੀ ਆਪਾਂ, ਹੁਣ ਨਾਲ ਨਾਲ ਇਹ ਵੀ ਉਹਦਾ ਬਦਲਾ ਲੈਣ ਵਾਸਤੇ ਤਿਆਰ ਆ ਅਤੇ ਤੁਸੀਂ ਸਾਡੀ ਮਦਦ ਕਰੋ। ਗੁਰੂ ਕੇ ਸਿੰਘ ਕਹਿੰਦੇ ਵੀ ਇਸ ਤਰੀਕੇ ਨਾਲ ਨਹੀਂ, ਸਾਡੇ ਨਾਲ ਕੁਝ ਲਿਖਤੀ ਗੱਲਾਂ ਦਾ ਵਾਅਦਾ ਕਰਨਾ ਪਏਗਾ, ਪੱਟੀ ਦੇ ਅੱਧੇ ਇਲਾਕੇ ਦਾ ਟੈਕਸ ਅਸੀਂ ਗ੍ਰਾਹਵਾਂਗੇ, ਜਿਹੜੇ 12 ਪਿੰਡ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਭੇਟ ਕਰਕੇ ਗਿਆ ਸੀ ਅਕਬਰ, ਉਹਨਾਂ ਦੀ ਜਗੀਰ ਵੀ ਜ਼ਬਤ ਕੀਤੀ ਹੋਈ ਸੀ, ਉਹ ਵੀ ਵਾਪਸ ਲਵਾਂਗੇ। ਇੱਦਾਂ ਦੀਆਂ ਕੁਝ ਕੰਡੀਸ਼ਨਾਂ ਰੱਖੀਆਂ ਜਿਹੜੀਆਂ ਮੀਰ ਮਨੂ ਨੇ ਹੱਥ ਬੰਨ ਕੇ ਪ੍ਰਵਾਨ ਕੀਤੀਆਂ, ਅਤੇ ਗੁਰੂ ਕੇ ਸਿੱਖਾਂ ਨੇ ਭਰੋਸਾ ਦਵਾਇਆ ਵੀ ਅਸੀਂ ਤੁਹਾਡੇ ਨਾਲ ਹੋ ਕੇ ਤੁਹਾਡੀ ਮਦਦ ਕਰਾਂਗੇ। ਅਗਲਾ ਪ੍ਰਸੰਗ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

0: ਵਾਹਿਗੁਰੂ ਜੀ। ਇਮਰਾ ਮਰੋਣੀ ਸਿੰਘ ਲੜੇ ਪੰਚ ਪਰ 1800 ਸਾਲ।
1: ਕਹਿੰਦੇ ਜਦੋਂ ਦੀ ਇਹ ਘਟਨਾ ਰਾਮ ਰੋਣੀ ਨੂੰ ਘੇਰਾ ਪਿਆ ਸੀ, ਬਿਕਰਮੀ ਸੰਮਤ 1805 ਦੀ

0: ਭਾਈ ਰਤਨ ਸਿੰਘ ਜੀ ਭੰਗੂ ਬਿਆਨ ਕਰਦੇ ਨੇ, ਕਹਿੰਦੇ ਵੀ ਸ਼ਾਹ ਨਵਾਜ਼ ਜਿਵੇਂ ਮਰਿਆ, ਜਿਵੇਂ ਉਹਨੂੰ ਸੋਧਾ ਲਾਇਆ ਗਿਆ, ਉਹ ਗਾਥਾ ਕਹਿੰਦੇ ਅੱਗੇ ਸਰਵਣ ਕਰੋ।
1: ਦੋਹਰਾ ਕਿਚੁਕ ਸਿੰਘ ਸਾਥੀ ਹੋਵੇ ਸੇ ਕੌੜਾ ਮਲ ਜਾਣਾ।
0: ਕਹਿੰਦੇ ਕੌੜਾ ਮਲ ਸਿੱਖਾਂ ਦਾ ਹਮਾਇਤੀ ਆ, ਦਿਲੋਂ ਪਿਆਰ ਕਰਨ ਵਾਲਾ ਸੀ ਤੇ ਇਹਦੀ ਕਈ

0: ਗੁਰੂ ਘਰ ਦਾ ਇਹ ਸ਼ਰਧਾਲੂ ਸੀ, ਇਹ ਨਿਤ ਸਤ ਸੰਗਤ ਵਿੱਚ ਆਉਂਦਾ ਹੈ।
1: ਰਸ ਸੁਣੇ ਔਰ ਸੁਣੇ ਅਰਦਾਸ,
0: ਆਣ ਕੇ ਨੇਮ ਨਾਲ ਰਹਿਰਸ ਦਾ ਪਾਠ ਸਰਵਣ ਕਰਦਾ, ਅਰਦਾਸ ਦੇ ਵਿੱਚ ਸ਼ਾਮਿਲ ਹੁੰਦਾ। ਗੁਰੂ ਦੇ ਭਾਵਨਾ ਵਾਲੇ ਕਿਤੇ ਵੀ ਹੋਣ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਆ, ਅਤੇ ਸਿੱਖ ਆ ਨਾ ਜਿਹੜਾ, ਸਿੱਖ ਅਸਲੀ ਉਹ ਬਾਣੀ ਤੋਂ ਬਿਨਾਂ ਮਰ ਜਾਂਦਾ ਹੈ। ਗੁਰੂ ਦਾ ਸਿੱਖ ਨੇਮ ਲਾਜ਼ਮੀ ਨਿਭਾਉਂਦਾ ਹੈ, ਜਿਹੜਾ ਅੰਮ੍ਰਿਤ ਵੇਲੇ ਵਾਲਾ ਉਹ ਵੀ, ਅਤੇ ਰਹਿਰਸ ਦਾ ਪਾਠ ਜਿਹੜਾ ਉਹ ਵੀ ਕਦੇ ਛੱਡਦਾ ਨਹੀਂ। ਸੌਣ ਲੱਗੇ ਸੋਹਿਲਾ ਸਾਹਿਬ ਦਾ ਇਹ ਤਾਂ ਘੱਟ ਤੋਂ ਘੱਟ ਆ, ਭਾਵਨਾ ਵਾਲੇ ਸਹਿਜ ਪਾਠ ਦੀ ਹਾਜ਼ਰੀ ਵੀ ਲਵਾਉਂਦੇ ਨੇ। ਸੁਖਮਣੀ ਸਾਹਿਬ ਦਾ, ਆਸਾ ਦੀ ਵਾਰ ਦਾ ਅਤੇ ਬੇਅੰਤ ਬਾਣੀਆਂ ਦਾ ਪਾਠ ਕਰਨ ਵਾਲੇ ਗੁਰੂ ਕੇ ਸਿੰਘ ਹੋਏ ਨੇ ਅਤੇ ਅੱਜ ਵੀ ਭਾਵਨਾ ਵਾਲੇ ਹੈਗੇ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਆਏ ਹੋਏ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਤੁਸੀਂ ਬਾਣੀ ਪੜ੍ਹਨ ਅਤੇ ਨੇਮ 'ਤੇ ਬੜਾ ਜ਼ੋਰ ਦਿੰਦੇ ਹੋ, ਜੇ ਭਲਾ ਜੀ ਨਾ ਕਰਦਾ ਹੋਵੇ ਬਾਣੀ ਫਿਰ ਵੀ ਪੜ੍ਹਨੀ ਚਾਹੀਦੀ ਆ? ਪਾਤਸ਼ਾਹ ਕਹਿੰਦੇ ਬੈਠੋ ਭਾਈ, ਦੱਸਦੇ ਹਾਂ ਤੁਹਾਡੀ ਗੱਲ ਦਾ ਜਵਾਬ। ਉਹ ਆਏ ਹੋਏ ਜਿਹੜੇ ਮੂਹਰੇ ਭਾਵਨਾ ਵਾਲੇ ਬੈਠੇ ਨੇ, ਉਹਨਾਂ ਨੂੰ ਪੁੱਛਦੇ ਨੇ ਵੀ ਭਾਈ ਤੁਸੀਂ ਕਿਰਤ ਕਾਹਦੀ ਕਰਦੇ ਹੁੰਦੇ ਹੋ? ਉਹਨਾਂ 'ਚੋਂ ਇੱਕ ਕਹਿੰਦਾ ਜੀ ਮੈਂ ਖੇਤੀ ਕਰਦਾ, ਦੂਜਾ ਕਹਿੰਦਾ ਦੁਕਾਨਦਾਰ ਹਾਂ, ਤੀਜਾ ਕਹਿੰਦਾ ਮੈਂ ਵਪਾਰੀ ਹਾਂ। ਪਾਤਸ਼ਾਹ ਜੀ ਜਿਹੜਾ ਖੇਤੀ ਕਰਨ ਵਾਲਾ ਨਾ, ਉਹਨੂੰ ਪੁੱਛਦੇ ਕਹਿੰਦੇ ਵੀ ਸੱਜਣਾ ਆਉਂ ਦੱਸ, ਪੋਹ ਮਾਘ ਦੀਆਂ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਜਾਣ ਨੂੰ ਜੀ ਕਰਦਾ ਹੁੰਦਾ? ਕਹਿੰਦਾ ਜੀ ਨਹੀਂ। ਫਿਰ ਕਾਹਤੋਂ ਜਾਂਦੇ ਹੋ? ਕਹਿੰਦਾ ਜੀ ਕੱਲ੍ਹ ਨੂੰ ਚਾਰ ਦਾਣੇ ਤਾਂ ਹੀ ਆਉਣਗੇ ਨਾ ਜੇ ਘਾਲੋਂ ਕਰ ਲਈਏ, ਅਤੇ ਆਉਣ ਵਾਲੇ ਦਿਨ ਤਾਂ ਫਿਰ ਧੁੰਦਲੇ ਹੋ ਜਾਂਦੇ ਹਨ। ਊਂ ਤਾਂ ਪੋਹ ਮਾਘ ਦੇ ਦਿਨਾਂ 'ਚ ਬੰਦਾ ਹੱਥ ਬਾਹਰ ਰਜਾਈ ਤੋਂ ਕੱਢਣ ਲੱਗਿਆ ਵੀ ਡਰ ਲੱਗਦਾ, ਅਤੇ ਜਿਨ੍ਹਾਂ ਨੇ ਕੱਸੀ ਦਾ ਪਾਣੀ ਲਾਇਆ ਹੋਇਆ ਨਹਿਰ ਦਾ, ਉਹਨਾਂ ਨੂੰ ਪੁੱਛ ਕੇ ਦੇਖਿਓ ਜੇ ਟਿਊਬਵੈੱਲ ਦਾ ਪਾਣੀ ਲਾਉਣਾ ਓਨਾ ਔਖਾ ਨਹੀਂ ਹੈ। ਨਹਿਰ ਦਾ ਪਾਣੀ ਜਿਨ੍ਹਾਂ ਨੇ ਲਾਇਆ ਬੜਾ ਠੰਡਾ ਹੁੰਦਾ, ਪਰ ਜ਼ਿਮੀਂਦਾਰ ਲਾਉਂਦੇ ਨੇ। ਮਹਾਰਾਜ ਜੀ ਕਰੇ ਅਤੇ ਚਾਹੇ ਨਾ ਕਰੇ ਪਾਣੀ ਲਾਉਣ ਜਾਈਦਾ। ਦੁਕਾਨਦਾਰ ਨੂੰ ਪੁੱਛਦੇ ਸੱਜਣਾ ਵੀ ਨਿੱਤ ਦੁਕਾਨ 'ਤੇ ਜਾਣ ਨੂੰ ਜੀ ਕਰਦਾ? ਉਹ ਕਹਿੰਦਾ ਜੀ ਕਈ ਵਾਰੀ ਬੁਖਾਰ ਚੜਿਆ ਹੁੰਦਾ, ਦੋ ਦੋ ਗੋਲੀਆਂ ਲੈ ਕੇ ਜਾਈਦਾ। ਕਾਹਤੋਂ? ਜੇ ਦੁਕਾਨ ਨੌਕਰਾਂ ਦੇ ਆਸਰੇ ਛੱਡ ਦਈਏ ਫਿਰ ਤਾਂ ਫੇਲ ਹੋ ਜੂ ਜੀ ਕੰਮ, ਭਾਵਾਂ ਬੁਖਾਰ ਚੜਿਆ ਹੋਵੇ ਤਾਂ ਵੀ ਜਾਈਦਾ, ਜੀ ਕਰੇ ਅਤੇ ਚਾਹੇ ਨਾ ਕਰੇ। ਵਪਾਰੀ ਨੂੰ ਪੁੱਛਦੇ ਨੇ ਦੇਸ਼ ਵਿਦੇਸ਼ ਜਾਂਦੇ ਹੋ, ਬੱਚਿਆਂ ਨੂੰ ਰੋਂਦਿਆਂ ਨੂੰ ਦੇਖ ਕੇ ਛੱਡ ਕੇ ਜਾਣ ਨੂੰ ਜੀ ਕਰਦਾ ਹੁੰਦਾ ਘਰ ਪਰਿਵਾਰ ਨੂੰ? ਨਹੀਂ ਜੀ। ਜਦੋਂ ਬੱਚੇ ਲੱਤਾਂ ਨੂੰ ਚੁੰਬੜਦੇ ਆ, ਕਾਲਜੇ 'ਚੋਂ ਰੁੱਗ ਭਰਿਆ ਜਾਂਦਾ, ਪਰ ਕੀ ਕਰੀਏ, ਜਾਣਾ ਪੈਂਦਾ ਜੀ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਵੇਂ ਦੁਨੀਆਦਾਰੀ ਦੇ ਕੰਮ ਨੇ ਨਾ, ਜੀ ਕਰੇ ਅਤੇ ਚਾਹੇ ਨਾ ਕਰੇ ਆਪਾਂ ਕਰਨ ਵਾਸਤੇ ਜਾਂਦੇ ਹਾਂ ਨਾ, ਇਸੇ ਤਰ੍ਹਾਂ ਮਨ ਕਰੇ ਅਤੇ ਚਾਹੇ ਨਾ ਕਰੇ, ਗੁਰੂ ਦੇ ਸਿੱਖ ਨੇ ਬਾਣੀ ਭਾਈ ਪੜ੍ਹਨੀ ਪੜ੍ਹਨੀ ਆ। ਇਤਿਹਾਸਕ ਬੋਲ ਨੇ ਜੀ, ਜਿਮ ਕਰਕੇ ਤੁਮ ਕਾਜ ਸੁਧਾਰੇ, ਤਿਆਗੋ ਨਾ ਹੀ ਲੱਗੇ ਪਿਆਰੇ। ਘਰ ਦੇ ਕੰਮ ਚੰਗੇ ਲੱਗਦੇ ਨੇ ਤਾਂ ਕਰਦੇ ਹਾਂ। ਹੁਣ ਦੱਸੋ ਟੈਕਸੀ ਚਲਾਉਣ ਨੂੰ ਲੌਂਗ ਅਤੇ ਟਰੱਕ ਵਾਲੇ ਵੀਰ ਜਾਂਦੇ ਆ, ਕਿੱਡੀ ਹਾਰਡ ਜੌਬ ਆ ਉਹਨਾਂ ਦੀ, ਤੇ ਕਰਨਾ ਪੈਂਦਾ ਜੀ। ਪਾਤਸ਼ਾਹ ਜੀ ਕਹਿੰਦੇ ਜਿਮ ਕਰਕੇ ਤੁਮ ਕਾਜ ਸੁਧਾਰੇ, ਤਿਆਗੋ ਨਾ ਹੀ ਲੱਗੇ ਪਿਆਰੇ, ਤਥਾ ਪ੍ਰੀਤ ਧਰੋ ਗੁਰਬਾਣੀ, ਪੜ੍ਹਨ ਸੁਣ ਕੀਜੈ ਰੁਚ ਠਾਨੀ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਰਿਦ ਕਰੋ ਵਿਚਾਰਾ, ਕਿਆ ਗੁਰ ਕਹਿ ਕਰੇ ਹਮ ਕਹਾਂ, ਸਨੇ ਸਨੇ ਮੋੜੇ ਮਨ ਮਹਾਂ। ਗੁਰਬਾਣੀ ਦੇ ਸ਼ਬਦ ਨੂੰ ਸਾਹਮਣੇ ਰੱਖ ਕੇ ਆਪਣੇ ਜੀਵਨ ਦੀ ਪੜਚੋਲ ਕਰੋ ਵੀ ਗੁਰੂ ਕੀ ਕਰਨ ਵਾਸਤੇ ਕਹਿੰਦਾ ਅਤੇ ਅਸੀਂ ਕੀ ਕਰਦੇ ਹਾਂ। ਮਨ ਮੰਨੇ ਅਤੇ ਚਾਹੇ ਨਾ ਮੰਨੇ, ਗੁਰੂ ਦੇ ਸਿੱਖ ਨੇ ਨੇਮ ਨਹੀਂ ਛੱਡਣਾ। ਦੀਵਾਨ ਜਿਹੜੇ ਕੌੜਾ ਮਾਲਾ ਬੜਾ ਭਾਵਨਾ ਵਾਲਾ, ਕਹਿੰਦੇ ਰਹਿਰਸ ਦੇ ਪਾਠ ਵਿੱਚ ਤੇ ਅਰਦਾਸ ਵਿੱਚ ਰੋਜ਼ਾਨਾ ਸ਼ਾਮਿਲ ਹੁੰਦਾ ਹੈ।
1: ਇਤ ਰੋਜ ਦੇ ਖਾਸੇ ਪਾਸ,
0: ਇਸੇ ਤਰ੍ਹਾਂ ਰੋਜ਼ਾਨਾ ਸਾਧ ਸੰਗਤ ਵਿੱਚ ਆਉਂਦਾ।

0: ਇਸੇ ਤਰ੍ਹਾਂ ਜਿਹੜੇ ਫਰਲੇ ਵਾਲੇ ਨਿਹੰਗ ਸਿੰਘ ਨੇ ਉਹਨਾਂ ਨੂੰ ਆਣ ਕੇ 5 ਰੁਪਈਏ ਭੇਟ ਕਰਦਾ ਹੈ।
1: 5 ਰੁਪਈਏ ਤਨਖਾਹ ਲਗਾਵੇ,
0: 5 ਰੁਪਈਏ ਤਨਖਾਹ ਲਵਾਉਂਦਾ। ਇਹਨੂੰ ਤਨਖਾਹ ਲਾਈ ਗਈ ਸੀ, ਅੱਗੇ ਭਾਈ ਸਾਹਿਬ ਜ਼ਿਕਰ ਕਰਦੇ ਹਨ।
1: ਤੂੰ ਹੁਕੋ ਪੀਨੂੰ ਮਾਫ ਕਰਾਵੇ।
0: ਕਿਸੇ ਸਮੇਂ ਇਹਨੂੰ ਦਮੇ ਦੀ ਬਿਮਾਰੀ ਸੀ, ਉਦੋਂ ਇਸ ਗੱਲ ਦੀ ਸੋਝੀ ਨਹੀਂ ਸੀ। ਕਿਸੇ ਵੈਦ ਨੇ ਕਹਿ ਦਿੱਤਾ ਵੀ ਤੂੰ ਹੁੱਕਾ ਪੀਆ ਕਰ, ਉਹਦੇ ਨਾਲ ਤੇਰੀ ਇਹ ਸਾਹ ਦੀ ਬਿਮਾਰੀ ਠੀਕ ਹੋਜੂ। ਇਹ ਲੱਤ ਲੱਗ ਗਈ, ਸ਼ੁਰੂ ਹੋ ਗਈ। ਜਦੋਂ ਖਾਲਸੇ ਨੂੰ ਪਤਾ ਲੱਗਾ ਨਾ, ਕਹਿੰਦੇ ਵੀ ਤੂੰ ਸੰਗਤ ਵਿੱਚ ਵੀ ਆਉਣਾ ਤੇ ਨਾਲ ਹੁੱਕਾ ਵੀ ਘਰੇ ਜਾ ਕੇ ਪੀਣਾ। ਤਨਖਾਹ ਲਈ ਸੀ ਇਹਨੂੰ, ਇਹਨੇ ਅਰਦਾਸ ਕਰਾਈ, ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ, ਮੈਥੋਂ ਇਹ ਛੱਡਿਆ ਨਹੀਂ ਜਾਂਦਾ। ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਸਤਿਗੁਰੂ ਜੀ ਤਰਸ ਕਰਨ ਤੇ ਇਹ ਲੱਗੀ ਹੋਈ ਜਿਹੜੀ ਲੱਤ ਆ

0: ਸਿੰਘਾਂ ਨਾਲ ਵਿਚਾਰ ਕੀਤੀ ਵੀ ਸ਼ਾਹ ਨਵਾਜ਼ ਨੂੰ ਆਪਾਂ ਪਕੜ ਕੇ ਲਿਆਉਣਾ ਹੈ,
1: ਤਬੇ ਖਾਲਸੇ ਬਚਨ ਪਲਟਾਇਆ,
0: ਤੇ ਨਾਲ ਦੀ ਨਾਲ ਹੀ ਗੁਰੂ ਕਾ ਖਾਲਸਾ ਇਸ ਦੀਵਾਨ ਕੌੜਾ ਮੱਲ ਨੂੰ ਕਹਿਣ ਲੱਗਾ ਇਹਦਾ ਬਚਨ ਉਲਟਾ ਕੇ,
1: ਹਮ ਚਾਤ ਉਸ ਮਾਰਗ ਵਾਇਆ।
0: ਗੁਰੂ ਕੇ ਸਿੰਘ ਕਹਿੰਦੇ ਵੀ ਸਾਨੂੰ ਉਹਦੀ ਬਿਰਤੀ ਦਾ ਪਤਾ, ਬਹੁਤ ਮਾੜੀ ਨੀਅਤ ਵਾਲਾ ਬੰਦਾ ਹੈ, ਅਸੂਲਾਂ ਤੋਂ ਡਿੱਗਿਆ ਹੋਇਆ, ਕਹਿੰਦੇ ਪਕੜ ਕੇ ਨੀ ਲਿਆਉਣਾ, ਉਹਨੂੰ ਮੌਤ ਦੇ ਘਾਟ ਉਤਾਰਨਾ, ਕੱਲ ਨੂੰ ਮੀਰ ਮੰਨੂ ਨਾਲ ਕੋਈ ਸਮਝੌਤਾ ਕਰਕੇ ਫੇਰ ਛੁੱਟ ਜਾਵੇ, ਨਹੀਂ ਇਹਨੂੰ ਪੱਕਾ ਸੋਧਾ ਲਾਉਣਾ ਹੈ।
1: ਉਸ ਮਰਵਾਏ ਸਿੰਘ ਅਸੇਖਾ,
0: ਜਿਹਨੇ ਪਤਾ ਨੀ ਕਿੰਨੇ ਕ ਸਿੰਘਾਂ ਨੂੰ ਸ਼ਹੀਦ ਕੀਤਾ, ਕਤਲ ਕਰਵਾਏ ਗੁਰੂ ਕੇ ਸਿੱਖ ਬਾਲ ਤੇ ਬਿਰਦਾ,
1: ਹਮ ਕਬ ਛੋਡੈ ਉਸ ਕੋ ਦੇਖਾ।
0: ਗੁਰੂ ਕੇ ਸਿੰਘ ਕਹਿਣ

0: ਇਹਨਾਂ ਤੁਰਕੜਾਂ ਦੀ ਫੌਜ ਵੀ ਭੇਜੀ ਤੇ ਦੂਜੇ ਪਾਸੇ ਮੀਰ ਮਨੂ ਦਾ ਸਾਕਾ ਭਰਾ ਇਹ ਵੀ ਜਿਹੜਾ ਸੀ ਜਕਰੀਏ ਦਾ ਸਾਕਾ ਭਰਾ ਮੀਰ ਮਨੂ ਦੇ ਡਿੱਕੇ ਆ ਗਿਆ ਸੀ। ਉਹ ਕਹਿੰਦਾ ਵੀ ਜੇ ਜਾਨ ਦੀ ਖੈਰ ਚਾਹੀਦੀ ਆ ਤਾਂ ਚੱਲ ਆ ਜਿਹੜਾ ਦਲ ਚੜ੍ਹਾਈ ਕਰਕੇ ਚੱਲਿਆ ਤੂੰ ਵੀ ਆਪਦੇ ਭਤੀਜੇ ਨਾਲ ਅੱਗੋਂ ਹੋ ਕੇ ਲੜ।
1: ਅੱਗੇ ਪੜੇ ਤੋ ਸੋ ਕਰਿਓ ਸਾਹਿਨਵਾਜੇ ਵਾਏ।
0: ਇਸ ਤਰ੍ਹਾਂ ਸ਼ਾਹਨਵਾਜ ਨੂੰ ਪਕੜਨ ਵਾਸਤੇ ਇਹ ਤੁਰਕ ਵੀ ਨਾਲ ਗੁਰੂ ਦੇ ਸਿੰਘ ਵੀ ਤੇ ਉਹਦਾ ਸਕਾ ਚਾਚਾ ਵੀ

0: ਕੁੱਟਿਆ ਤੇ ਫਿਰ ਤਖ਼ਤ ਤੇ ਬੈਠਾ। ਬਹੁਤ ਉਪਦਰਵੇ ਨੇ ਠਾਇਆ ਸੀ ਬੜਾ ਜ਼ਾਲਮ ਬਿਰਤੀ ਦਾ।
1: ਸੋ ਮੀਰ ਮਨੂ ਨੇ ਦੀਏ ਚੜਾਏ।
0: ਇਸ ਤਰ੍ਹਾਂ ਮੀਰ ਮਨੂ ਨੇ ਇਹਨੂੰ ਸੋਧਾ ਲਾਉਣ ਵਾਸਤੇ ਫੌਜਾਂ ਨੂੰ ਤੋਰਿਆ ਹੈ।
1: ਕੌੜਾ ਮਲ ਕੇ ਸਾਥ ਮਿਲਾਏ।
0: ਕੌੜਾ ਮਲ ਦੀ ਅਗਵਾਈ ਵਿੱਚ ਸਾਰੀ ਫੌਜ ਨੂੰ ਤੋਰਿਆ।
1: ਦੋਹਰਾ ਜੰਗ ਭਰਿਓ ਦੋ ਤਰਪ ਦੋ ਪਦੇ ਤਕਾਏ।
0: ਕਹਿੰਦੇ ਦੋਨੇ ਪਾਸੇ ਤੋਂ ਜੰਗ ਸ਼ੁਰੂ ਹੋਇਆ ਹੈ, ਦੋਨੇ ਦੀਆਂ ਫੌਜਾਂ ਸ਼ਾਹਨਵਾਜ ਦੀਆਂ ਵੀ ਤੇ ਇਧਰੋਂ ਕੌੜਾ ਮਲ ਦੀ ਅਗਵਾਈ ਵਿੱਚ ਗਈ ਹੋਈ ਫੌਜ

0: ਕਹਿੰਦੇ ਜਿਹੜੇ ਤੁਰਕ ਸੀ, ਇੱਧਰ ਮੀਰ ਮੰਨੂ ਦੇ ਨਾਲ ਵੀ ਤੁਰਕਾਂ ਦੀ ਫੌਜ ਆ, ਉੱਧਰ ਸ਼ਾਹ ਨਵਾਜ਼ ਨਾਲ ਵੀ, ਇਹਨਾਂ ਨੇ ਇੱਕ ਦੂਜੇ ਨਾਲ ਸੈਨਤਾਂ ਨਾਲ ਹੀ ਸਮਝੌਤਾ ਕੀਤਾ। ਕਹਿੰਦੇ ਵੀ ਜੇ ਜਿੱਤ ਪ੍ਰਾਪਤ ਹੋ ਗਈ ਤਾਂ ਕੌੜਾ ਮੱਲ ਦੀ ਜੈ ਜੈਕਾਰ ਹੋਣੀ ਆ, ਆਪਾਂ ਇੱਕ ਦੂਜੇ ਨੂੰ ਭਰਾਵਾਂ ਭਰਾਵਾਂ ਨੇ ਕਾਹਦਾ ਮਾਰਨਾ। ਕਹਿੰਦੇ ਨਾ ਚੱਜ ਨਾ ਤੁਸੀਂ ਇੱਧਰੋਂ ਲੜਾਈ ਕਰੋ ਨਾ ਆਪਾਂ ਕਰੀਏ।
1: ਕੌੜੇ ਹਿੰਦੂ ਤੜਾਵਤ ਚਹਿ,
0: ਇਹਨਾਂ ਦੇ ਮਨ ਦੀ ਇੱਛਾ ਵੀ ਕੌੜਾ ਮੱਲ ਜਿਹੜਾ ਇੱਥੇ ਯੁੱਧ ਭੂਮੀ ਵਿੱਚ ਮਰ ਜਾਣਾ ਚਾਹੀਦਾ ਹੈ।
1: ਤਬ ਕੌੜਾ ਮੱਲ ਕਰ ਗੁਰ ਆਸ,
0: ਪਰ ਕੌੜਾ ਮੱਲ ਗੁਰੂ ਦੇ ਭਰੋਸੇ ਤੇ ਸਿੰਘਾਂ ਦੇ ਭਰੋਸੇ ਤੇ ਇੱਥੇ ਯੁੱਧ ਕਰਨ ਵਾਸਤੇ ਆਇਆ ਹੈ।
1: ਸਿੰਘ ਕਢਾਏ ਆਪਣੇ ਪਾਸ,
0: ਇਹਨੂੰ ਵੀ ਪਤਾ ਸੀ ਵੀ ਇਹ ਦੋਗਲੀ ਨੀਤੀ ਵਾਲੇ ਲੋਕ ਆ, ਇਹਨੇ ਆਪਣੇ ਕੋਲ ਗੁਰੂ ਕੇ ਸਿੰਘਾਂ ਦੀ ਫੌਜ ਨੂੰ

0: ਨੂੰ ਸਿੰਘਾਂ ਨੂੰ ਨਾਲ ਲੈ ਕੇ ਸਾਡੇ ਤੇ ਤੂੰ ਚੜ੍ਹਾਈ ਕਰਕੇ ਆਇਆ ਹੈ।
1: ਸਿੰਘਨ ਕਹਿਓ ਕੱਚ ਗੰਭ ਕਰ ਨਾਹੀ।
0: ਕਹਿੰਦੇ ਸਿੰਘਾਂ ਨੇ ਆਖਿਆ ਵੀ ਤੂੰ ਫਿਕਰ ਨਾ ਕਰ, ਕੌੜਾ ਮੱਲ ਨੂੰ ਹੌਸਲਾ ਦੇ ਰਹੇ ਨੇ, ਅਸੀਂ ਤੇਰੇ ਨਾਲ ਹਾਂ।
1: ਨਜੀਕ ਆਵੇ ਹਮ ਦੇਈ ਬਤਾਈ।
0: ਗੁਰੂ ਕੇ ਸਿੰਘ ਕਹਿੰਦੇ ਮਨ ਵਿੱਚ ਸਾਰਿਆਂ ਦੇ ਬਹੁਤ ਭਾਰੀ ਰੋਸ ਆ, ਕਹਿੰਦੇ ਵੀ ਜਦੋਂ ਸ਼ਾਹ ਨਵਾਜ਼ ਆਵੇ ਨਾ, ਅਸੀਂ ਨੂੰ ਅੱਜ ਤਾਈਂ ਦੇਖਿਆ ਨੀ ਸਾਹਮਣੇ, ਬਸ ਤੂੰ ਇਸ਼ਾਰਾ ਕਰਕੇ ਸਾਨੂੰ ਦੱਸਣਾ ਵੀ ਉਹ ਸ਼ਾਹ ਨਵਾਜ਼ ਹੈ।
1: ਹਮ ਆਗੇ ਹੋ ਖੜੇ ਤਿਆਰ,
0: ਅਸੀਂ ਸਿਰ ਤਲੀ ਤੇ ਰੱਖੇ ਹੋਏ ਆ।

0: ਬਾਦਸ਼ਾਹ ਆਪਦੇ ਘੋੜੇ ਨੂੰ ਲੈ ਕੇ ਅੱਗੇ ਆਇਆ ਤੇ ਆਣ ਕੇ ਦੂਰੋਂ ਲਲਕਾਰਾ ਮਾਰਿਆ, ਕਹਿੰਦਾ ਵੀ ਸਾਡਾ ਅਹਿਲ ਕਰ ਰਿਹਾ ਤੇ ਤੂੰ ਨਮਕ ਹਰਾਮੀ ਹੋ ਗਿਆ, ਹੁਣ ਮੇਰੇ ਉਲਟ ਲੜਨ ਵਾਸਤੇ ਆਇਆ ਹੈ।
1: ਅਖੇ ਸੁਸ ਉੱਤਰ ਸੰਭਾਲ ਤੂੰ ਅਖੇ ਤੋ ਤੁਰਕ ਸਲਾਮ।
0: ਕਹਿਣ ਲੱਗਾ ਵੀ ਜਾਂ ਤਾਂ ਮੈਨੂੰ ਸਲਾਮ ਕਰ ਤੇ ਈਨ ਮੰਨ ਲਾ ਜੇ ਮੌਕਾ, ਤੇ ਨਹੀਂ ਤਾਂ ਫਿਰ ਜੇ ਤੇਰੀਆਂ ਬਾਹਾਂ ਵਿੱਚ ਬਾਲਾ ਸਾਹਮਣੇ

0: ਗੁੱਗੇ ਸਿੰਘ ਤਿਆਰੀ ਵਿੱਚ ਖੜੇ ਹੋਏ ਨੇ। ਛਲਕ ਚਲਾਏ ਦੇ ਅਰਥ ਹੁੰਦੇ ਨੇ ਵੀ ਇਕੱਠੀਆਂ ਬੰਦੂਕਾਂ ਇੱਕੇ ਦਮ ਚਲਾ ਦੇਣੀਆਂ, ਜਿੰਨੀਆਂ ਵੀ ਸੀ 20-50-100 ਇੱਕੋ ਦਮ ਸਾਰੀਆਂ ਬੰਦੂਕਾਂ ਇਕੱਠੀਆਂ ਛੱਡੀਆਂ ਹਨ।
1: ਲਗੀ ਕਲੇ ਜਨਵਾਜੈ ਸਾਹੇ,
0: ਇੱਕ ਗੋਲੀ ਸਰ ਕਰਦੀ ਹੋਈ ਜਾ ਕੇ ਸ਼ਾਹ ਨਵਾਜ਼ ਦੀ ਵੱਖੀ ਵਿੱਚ ਵੱਜੀ। ਕਹਿੰਦੇ ਸੀ

0: ਐਸੀ ਗੋਲੀ ਵੱਜੀ ਵੀ ਤੋ ਖੜਾ ਨੀ ਹੋਇਆ ਗਿਆ, ਜ਼ਮੀਨ ਤੇ ਤੜਫਦਾ ਹੈ।
1: ਇੱਕ ਸਿੰਘ ਤਬ ਉੱਤਰ ਹੋ ਖੜਾ,
0: ਆਪਣੀ ਜਾਨ ਦੀ ਪਰਵਾਹ ਕੀਤੇ ਤੋਂ ਬਿਨਾਂ ਗੁਰੂ ਕਾ ਇੱਕ ਸੂਰਮਾ ਬੜੀ ਤੇਜ਼ੀ ਨਾਲ ਘੋੜੇ ਤੋਂ ਉਤਰ ਕੇ ਜਿੱਥੇ ਤੜਫਦਾ ਸੀ ਉਹਦੇ ਕੋਲ ਗਿਆ।
1: ਕਾਟ ਸੀਸ ਹੱਥ ਨੀਨੋ ਪੜਾ,
0: ਗੁਰੂ ਕੇ ਸੂਰਮੇ ਨੇ ਗੁਰੂ ਨੂੰ ਧਿਆ ਕੇ ਐਸਾ ਵਾਰ ਕੀਤਾ ਸ੍ਰੀ ਸਾਹਿਬ ਦਾ, ਇਹਦਾ ਸਿਰ ਧੜ ਤੋਂ ਜੁਦਾ ਕਰਕੇ ਰੱਖ।

0: ਜਦੋਂ ਇੱਥੇ ਸ਼ਾਹਨਵਾਜ਼ ਦਾ ਸਿਰ ਮੀਰ ਮੰਨੂ ਨੇ ਦੇਖਿਆ, ਉਹਦੀ ਖੁਸ਼ੀ ਦਾ ਕੋਈ ਪਾਰਾਵਾਰ ਨਾ ਰਿਹਾ।
1: ਕਾਗਜ਼ ਕਲਮ ਸੋ ਨਿਜ ਹੱਥ ਨੀਂ,
0: ਇਹਨੇ ਇੰਨੀ ਖੁਸ਼ੀ ਹੋਈ ਮਨ ਵਿੱਚ, ਇੱਕ ਕਾਗਜ਼ ਤੇ ਇੱਕ ਕਲਮ।

0: ਖਾਲਸੇ ਦੇ ਨਾਲ ਰਲ ਕੇ ਕੌੜਾ ਮੱਲ ਨੇ ਇਹ ਭਲੀ ਬਾਤ ਕੀਤੀ।
1: ਤੁਰਤ ਪੁਰਤ ਸੋ ਤਿਸਕੋ ਫਲੀ।
0: ਇਹਨੇ ਦਿਲੋਂ ਭਾਵਨਾ ਰੱਖ ਕੇ ਸਿੰਘਾਂ ਦੀ ਮਦਦ ਕੀਤੀ। ਪਹਿਲਾਂ ਲਖਪਤ ਰਾਏ ਨੂੰ ਵੀ ਸੋਧਾ ਇਸੇ ਨੇ ਲਾਇਆ ਸੀ ਤੇ ਸ਼ਾਹ ਨਵਾਜ਼ ਨੂੰ ਵੀ। ਜਿਹੜੀ ਖਾਲਸਾ ਪੰਥ ਦੀ ਇਹਨੇ ਸੇਵਾ ਕੀਤੀ ਨਾ, ਕਹਿੰਦੇ ਐਸੀ ਫਲੀ ਭੂਤ ਹੋਈ ਵੀ ਗੁਰੂ ਪਾਤਸ਼ਾਹ ਜੀ ਨੇ ਇਹਨੂੰ ਕਿਸੇ ਗੱਲ ਦੀ ਕਮੀ ਨਾ ਰਹਿਣ ਦਿੱਤੀ, ਕਿਉਂਕਿ ਮੀਰ ਮੰਨੂ ਇਹ ਤੇ ਇੰਨਾ ਖੁਸ਼ ਹੋਇਆ। ਜਿੱਥੇ ਬਹਾਦਰ ਦਾ ਖਿਤਾਬ ਦਿੱਤਾ, ਬਹੁਤ ਸਾਰੀ ਦੌਲਤ ਵੀ ਦੇਣਾ ਕੀਤੀ।
1: ਅੱਗੇ ਸੁਣੋ ਔਰ ਪੀ ਸਾਖੀ।
0: ਭਾਈ ਸਾਹਿਬ ਜੀ ਕਹਿੰਦੇ ਵੀ ਅਗਲੀ ਸਾਖੀ ਵੀ ਸਰਵਣ ਕਰੋ।
1: ਅੰਬੜੀਆਂ ਨਾ ਜੋ ਹਮ ਪਾਖੀ।
0: ਕਹਿੰਦੇ ਜਿਹੜੀ ਅਸੀਂ ਵੱਡਿਆਂ ਤੋਂ ਸੁਣੀ

0: ਬਿਕਰਮੀ ਸਮਤ ਦੀ ਗੱਲ ਕਰਦੇ ਨੇ 1806 ਸੀ ਭਾਈ ਸਾਹਿਬ ਕਹਿੰਦੇ
1: ਰਤਨ ਸਿੰਘ ਨੇ ਜਿਮ ਸੁਣਿਓ ਲਿਖਿਓ ਉਸੇ ਤਦਬੀਰਾ
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਵੀ ਜਿਵੇਂ ਮੈਂ ਵੱਡਿਆਂ ਤੋਂ ਸੁਣਿਆ ਸੀ ਉਹ ਤੁਹਾਨੂੰ ਸੁਣਾ ਰਿਹਾ ਹਾਂ
1: ਚੁਪਈ ਮੁਲਕ ਲੂਟ ਅੰਮ੍ਰਿਤਸਰ ਆਵੇ
0: ਹੁਣ ਇੱਥੋਂ ਜਿੱਤ ਦੇ ਨਗਾਰੇ ਵਜਾਉਂਦੇ ਹੋਏ ਵਾਪਸ ਆਏ ਗੁਰੂ ਕੇ ਖਾਲਸੇ ਦਾ ਵੀ ਸਨਮਾਨ ਹੋਇਆ ਗੁਰੂ ਕਾ ਖਾਲਸਾ ਆਸੇ ਪਾਸੇ ਹੁਣ ਆਪਦੇ ਕੋਲੇ ਕੋਈ ਜਗੀਰ ਨਹੀਂ ਘਰ ਘਾਟ ਸਭ ਜ਼ਬਤ ਕੀਤੇ ਹੋਏ ਸੀ ਜਿੱਥੇ ਮਾਲ ਹੱਥ ਲੱਗਦਾ ਲੁੱਟ ਕੁੱਟ ਕੇ ਗੁਰੂ ਕਾ ਖਾਲਸਾ ਅੰਮ੍ਰਿਤਸਰ ਪਹੁੰਚਦਾ
1: ਦੀਵਾਲੀ ਵਿਸਾਖੀ ਮੇਲਾ ਲਾਵੇ
0: ਦੀਵਾਲੀ ਤੇ ਵਿਸਾਖੀ ਨੂੰ ਬੜਾ ਭਾਰੀ ਜੋੜ ਮੇਲਾ ਕਹਿੰਦੇ ਗੁਰੂ ਕੇ ਸਿੱਖ ਇਕੱਠੇ ਹੋ ਕੇ ਮਨਾਉਂਦੇ
1: ਬੈਠ ਹਰਿਮੰਦਰ ਸੁਣੇ ਸੋ ਗਿਆਨ
0: ਹਰਿਮੰਦਰ ਸਾਹਿਬ ਬੈਠ ਕੇ ਗੁਰਬਾਣੀ ਸਰਵਣ ਕਰਦੇ ਅੰਦਰੂਨੀ ਗਿਆਨ ਗੁਰੂ ਤੋਂ ਮਿਲਦਾ
1: ਗੁਰ ਬਚਨ ਪਰ ਲਾਵੇ ਧਿਆਨ
0: ਜਿਹੜੇ ਗੁਰੂ ਦੇ ਬਚਨ ਜਾਣ ਕੇ ਬਾਣੀ ਬਹੁਤ ਧਿਆਨ ਨਾਲ ਪ੍ਰੀਤ ਨਾਲ ਸੁਣਦੇ
1: ਅਕਾਲ ਬੁੰਗੇ ਚੜ ਤਖਤੇ
0: ਇਸੇ ਤਰ੍ਹਾਂ ਅਕਾਲ ਬੁੰਗਾ ਜਾਣੀ ਕਿ ਅਕਾਲ ਤਖ਼ਤ ਤੇ ਬੈਠ ਕੇ ਖਾਲਸਾ ਫੈਸਲੇ ਕਰਦਾ ਹੈ
1: ਲਾਏ ਦੀਵਾਨ ਗੁਰਮਤੇ ਮਤੇ ਹੈ
0: ਇਸ ਤਰ੍ਹਾਂ ਇੱਥੇ ਬੈਠ ਕੇ ਦੀਵਾਨ ਲਾ ਕੇ ਗੁਰਸਿੱਖ ਗੁਰਮਤੇ ਕਰਦੇ ਹਨ
1: ਸਰਬੱਤ ਖਾਲਸੇ ਹੋਏ ਅਦਾਲਤ
0: ਕਹਿੰਦੇ ਇੱਥੇ ਅਦਾਲਤ ਲੱਗਦੀ ਸੀ ਇੱਥੇ

0: ਤੇ ਸਭ ਉਤਰੇ ਪਾਪ ਕਮਾਤੇ।
1: ਚੋਬਈ ਸਿੰਘਨ ਕੇ ਸਭ ਪਾਪ ਚੜ ਜਾਏ।
0: ਗੁਰੂ ਕੇ ਸਿੰਘ ਇਹ ਭਾਵਨਾ ਰੱਖਦੇ ਨੇ ਵੀ ਕੋਈ ਅਚਨਚੇਤ ਜਿਹੜੀ ਗਲਤੀ ਹੋ ਜਾਂਦੀ ਪਾਪ ਚੜ ਜਾਂਦੇ ਹਨ।
1: ਉਤੇ ਜੋ ਆਪਸ ਮਾਈ ਕਮਾਏ।
0: ਜਦੋਂ ਕਿਸੇ ਜ਼ਾਲਮ ਨੂੰ ਸੋਧਾ ਲਾਉਣਾ ਉਦੋਂ ਕੋਈ ਨਾ ਕੋਈ ਨਹੱਕਾ ਵੀ ਵਿੱਚ ਮਾਰਿਆ।

ਹੁਣ ਜਿਸ ਥਾਂ ਤੋਂ ਗੁਰੂ ਕੇ ਘੋੜਿਆਂ ਵਾਸਤੇ ਚਾਰਾ ਲੈ ਕੇ ਆਉਂਦੇ ਜਾਂ ਕੋਈ ਕਿਸੇ ਦਾ ਨੁਕਸਾਨ ਹੋ ਜਾਂਦਾ ਨਾ, ਗੁਰੂ ਐਸੀ ਕਲਾ ਵਰਤਾਉਂਦਾ ਵੀ ਉਹਦੀ ਖੇਤੀ ਚਾਰ ਗੁਣਾ ਹੁੰਦੀ, ਉਹਨਾਂ ਨੂੰ ਘਾਟਾ ਕੋਈ ਨਾ ਰਹਿੰਦਾ। ਜਿਹੜੇ ਖਾਲਸੇ ਦੇ ਘੋੜੇ ਇੱਦਾਂ ਕਿਸੇ ਦਾ ਨੁਕਸਾਨ ਕਰਦੇ ਜਾਂ ਅਚਾਨਕ ਕਿਸੇ ਨੂੰ ਲੁੱਟ

0: ਜਿਹੜੇ ਠੱਗੀਆਂ ਕਰਨ ਵਾਲੇ ਸੀ ਉਹਨਾਂ ਨੂੰ ਸਿੰਘ ਸੋਧਾ ਲਾਉਂਦੇ ਹਨ।
1: ਝੂਠਨ ਕੋ ਤਨਖਾਹ ਕਰੈ ਔਰ ਸੱਚਨ ਕਰਾਵੇ ਮਾਪ।
0: ਜਿਹੜੇ ਝੂਠੇ ਨੇ ਉਹਨਾਂ ਨੂੰ ਤਨਖਾਹ ਲਾਉਂਦੇ ਨੇ ਤੇ ਸੱਚਿਆਂ ਨੂੰ ਮਾਫ ਕਰ ਦਿੰਦੇ ਗੁਰੂ ਕੇ ਸਿੱਖ। ਇੱਥੋਂ ਤੱਕ ਆਪ ਜੀ ਨੇ ਇਤਿਹਾਸ ਸਰਵਣ ਕੀਤਾ। ਅੱਜ ਨਾਲ ਨਾਲ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਹਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੋ ਪਰਉਪਕਾਰੀ। ਆਮ ਤੌਰ ਤੇ ਜਿਹੜੇ ਯੋਧੇ ਹੁੰਦੇ ਨੇ ਉਹ ਪਰਉਪਕਾਰੀ ਨਹੀਂ ਹੁੰਦੇ। ਸਤਿਗੁਰੂ ਵਿੱਚ ਦੋਨੇ ਗੁਣ ਨੇ, ਜਿੱਥੇ ਯੋਧੇ ਨੇ ਨਾ ਮਹਾਬਲੀ ਨੇ ਉੱਥੇ ਬਹੁਤ ਵੱਡੇ ਪਰਉਪਕਾਰੀ ਨੇ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਤੁਸੀਂ ਦੁਪਹਿਰ ਦੀ ਕਥਾ ਵਿੱਚ ਵੀ ਸਰਵਣ ਕੀਤਾ, ਢਾਡੀ ਸਿੰਘਾਂ ਨੇ ਵੀ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਾਉਣਾ। ਪੰਚਮ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਅਰਦਾਸ ਕਰਾਉਣ ਵਾਸਤੇ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ। ਗੁਰੂ ਦੀ ਮੌਜ ਆ, ਗੁਰੂ ਸਮਰੱਥ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜੇ ਕਿਸੇ ਸਮੇਂ ਗੁਰਮੁਖ ਸਿੰਘ ਆਣ ਕੇ ਬੇਨਤੀ ਕਰਦਾ, ਮਹਾਰਾਜ ਜੀ ਕੋਈ ਬ੍ਰਹਮ ਗਿਆਨੀ ਦੇ ਦਰਸ਼ਨ ਕਰਵਾ ਦਿਓ ਜਿਹੜਾ ਇੱਕੋ ਅਵਸਥਾ ਵਿੱਚ ਰਹਿਣ ਵਾਲਾ ਹੋਵੇ, ਤੇ ਗੁਰੂ ਪਾਤਸ਼ਾਹ ਜੀ ਭਾਈ ਭਿਖਾਰੀ ਜੀ ਕੋਲੇ ਤੋਰਦੇ ਨੇ। ਉਂਝ ਤਾਂ ਆਪ ਪਾਤਸ਼ਾਹ ਜੀ ਸਮਰੱਥ ਸੀ, ਭਾਵੇਂ ਕਹਿੰਦੇ ਵੀ ਸਾਡਾ ਜੀਵਨ ਦੇਖ ਲਓ, ਨਹੀਂ, ਗੁਰੂ ਦੀ ਮੌਜ ਆ ਜੀ। ਗੁਰੂ ਪਾਤਸ਼ਾਹ ਜੀ ਨੇ ਅਰਦਾਸ ਕਰਾਉਣ ਵਾਸਤੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ। ਇਹ ਇਤਿਹਾਸ ਤੁਸੀਂ ਕਈ ਵਾਰੀ ਸਰਵਣ ਕਰਦੇ ਰਹਿੰਦੇ ਹੋ। ਗੁਰੂ ਕੀ ਵਡਾਲੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਪੰਚਮ ਪਾਤਸ਼ਾਹ ਜੀ ਨੇ ਜਿੱਥੇ ਬਾਣੀ ਦੇ ਸ਼ਬਦ ਪੜ੍ਹ ਕੇ ਉਸ ਮਾਲਕ ਦਾ ਸ਼ੁਕਰਾਨਾ ਕੀਤਾ, ਸਤਿਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਉਸ ਮਾਲਕ ਦਾ ਸ਼ੁਕਰਾਨਾ ਕੀਤਾ ਤੇ ਨਾਲ ਨਾਲ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਚਮ ਪਾਤਸ਼ਾਹ ਜੀ ਨੇ ਇਸ ਥਾਂ ਤੇ ਛੇ ਹਾਟਾ ਖੂਹ ਲਗਵਾਇਆ। ਅੱਜ ਸਾਡੇ ਘਰਾਂ ਵਿੱਚ ਵੀ ਖੁਸ਼ੀਆਂ ਆਉਂਦੀਆਂ ਨੇ, ਅਸੀਂ ਇਹ ਸਾਖੀਆਂ ਤਾਂ ਸੁਣਦੇ ਰਹਿੰਦੇ ਪਰ ਇਹਨਾਂ 'ਤੇ ਅਮਲ ਨਹੀਂ ਕਰਦੇ ਕਦੇ। ਜਿੱਡੇ ਅਮੀਰ ਅਤੇ ਵੱਡੇ ਘਰਾਣੇ ਦੇ ਘਰ ਖੁਸ਼ੀ ਹੁੰਦੀ ਹੈ ਅਤੇ ਆਪਾਂ ਧਮੱਚੜ ਉਦੋਂ ਵੱਧ ਪਾਉਂਦੇ ਹਾਂ ਜੀ, ਪਤਾ ਲੱਗ ਜਾਂਦਾ ਜੀ ਇਹ ਸਰਦੇ ਵਰਦੇ ਘਰ ਆ, ਇਹਨਾਂ ਦੇ ਘਰੇ ਬੱਚੇ ਦਾ ਜਨਮ ਹੋਇਆ। ਗੁਰੂ ਪਾਤਸ਼ਾਹ ਜੀ ਨੇ ਖੁਸ਼ੀਆਂ ਕਿੱਦਾਂ ਸਾਂਝੀਆਂ ਕੀਤੀਆਂ, ਵੀ ਦੇਖਿਆ ਪਾਣੀ ਦੀ ਕਿੱਲਤ ਆ, ਪਾਣੀ ਦੀ ਲੋੜ ਆ, ਛੇ ਹਾਟਾ ਖੂਹ ਲਗਵਾਇਆ, ਕੌਮ ਦਾ ਭਲਾ ਕੀਤਾ ਸਾਰੀ ਜ਼ਿੰਦਗੀ ਪੰਚਮ ਪਾਤਸ਼ਾਹ ਜੀ ਨੇ। ਜੇ ਪੁੱਤ ਦਾ ਜਨਮ ਹੋਇਆ ਤਾਂ ਵੀ ਮਾਲਕ ਦਾ ਸ਼ੁਕਰਾਨਾ। ਜਿੱਥੇ ਗੁਰਸਿੱਖਾਂ ਨੇ ਖੁਸ਼ੀਆਂ ਮਨਾਈਆਂ ਵਾਜੇ ਵਜਾਏ, ਤੇ ਉੱਥੇ ਬਾਬਾ ਪਿਰਥੀਆ ਸੜਬਲ ਗਿਆ, ਉਹਦੇ ਘਰ ਵਾਲੀ ਕਰਮੋਂ ਇਹਨਾਂ ਨੂੰ ਦੁੱਖ ਹੋਇਆ। ਇਹਨਾਂ ਨੇ ਕਈ ਆਪਣੇ ਵੱਲੋਂ ਯਤਨ ਕੀਤੇ। ਕਰਮੋਂ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ ਤਾਂ ਕਹਿੰਦੇ ਸੀ ਇਹਨਾਂ ਦੇ ਪੁੱਤ ਹੋਣਾ ਹੀ ਨਹੀਂ ਤੇ ਆ ਪੁੱਤ ਇਹਨਾਂ ਦੇ ਹੋ ਗਿਆ, ਤੇ ਅੱਗੋਂ ਬਾਬਾ ਪਿਰਥੀਆ ਕਹਿੰਦਾ ਵੀ ਪੁੱਤ ਹੋਇਆ ਕਿਸੇ ਸਿਰੇ ਥੋੜਾ ਲੱਗ ਗਿਆ, ਆਪਾਂ ਕਰ ਦੇਣਾ ਪ੍ਰਬੰਧ ਇਹਦਾ। ਫੱਤੋ ਦਾਈ ਨੂੰ ਰਿਸ਼ਵਤ ਦੇ ਕੇ ਤੋਰਿਆ ਤੇ ਮਾਲਕ ਨੇ ਕਿਰਪਾ ਕੀਤੀ, ਜਿਸ ਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ। ਦੂਜੀ ਵਾਰ ਇੱਕ ਖਿਡਾਵੇ ਨੂੰ ਭੇਜਿਆ, ਜਦੋਂ ਖਿਡਾਵੇ ਨੂੰ ਭੇਜਿਆ ਤੇ ਮਾਲਕ ਨੇ ਉਦੋਂ ਵੀ ਰੱਖਿਆ ਕੀਤੀ, ਉਹਨੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਦੇਣ ਦਾ ਯਤਨ ਕੀਤਾ। ਪਾਤਸ਼ਾਹ ਜੀ ਕਹਿੰਦੇ ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਜਿਹਨੂੰ ਮਾਲਕ ਰੱਖਣ ਵਾਲਾ ਹੋਵੇ ਉਹਨੂੰ ਕੋਈ ਮਾਰ ਨਹੀਂ ਸਕਦਾ, ਸਪੇਰੇ ਨੂੰ ਭੇਜਿਆ ਗਿਆ। ਗੁਰੂ ਪਾਤਸ਼ਾਹ ਜੀ ਨੇ ਕਿਸੇ ਥਾਂ ਤੇ ਵੀ ਇਹ ਨਹੀਂ ਕਿਹਾ ਵੀ ਮੇਰੇ ਭਰਾ ਦਾ ਬੁਰਾ ਹੋਵੇ ਜਾਂ ਭਰਜਾਈ ਦਾ, ਸਗੋਂ ਇਹ ਅਰਦਾਸ ਕਰਦੇ ਵੀ ਰਾਖ ਲਹਿੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ। ਏਡੇ ਪਰਉਪਕਾਰ ਗੁਰੂ ਪਾਤਸ਼ਾਹ ਜੀ ਯੁੱਧ ਭੂਮੀ ਵਿੱਚ ਵੀ ਪਰਉਪਕਾਰ ਕਰਦੇ ਨੇ, ਵੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ। ਜੇ ਕਿਤੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਕੇ ਬੰਦੀ ਬਣਾ ਕੇ ਆਪਣੇ ਵੱਲੋਂ ਜਹਾਂਗੀਰ ਨੇ ਡੱਕਿਆ, ਤੇ ਜਦੋਂ ਇਸ ਥਾਂ ਤੇ ਰਿਹਾਈ ਦਾ ਹੁਕਮ ਹੋਇਆ ਤੇ ਪਾਤਸ਼ਾਹ ਜੀ ਕਹਿੰਦੇ ਰਾਜੇ ਜਿੰਨੇ ਵੀ ਸੀ ਬੰਦੀ ਉਹ ਲੇਲੜੀਆਂ ਕੱਢਣ ਲੱਗੇ, ਕਹਿੰਦੇ ਜੀ ਆਸ ਦੀ ਕਿਰਨ ਜਾਗੀ ਸੀ ਤੇ ਹੁਣ ਸਾਨੂੰ ਛੱਡ ਕੇ ਚੱਲੇ ਹੋ, ਤੇ ਪਾਤਸ਼ਾਹ ਜੀ ਨੇ ਕੰਡੀਸ਼ਨ ਰੱਖ ਦਿੱਤੀ ਵੀ ਮੈਂ ਇਕੱਲੇ ਨੇ ਨਹੀਂ ਜਾਣਾ। ਤੇ ਰਾਜੇ ਸ਼ੈਤਾਨ ਹੁੰਦੇ ਰਾਜਨੀਤੀ ਵਰਤੀ, ਕਹਿੰਦੇ ਜੀ ਤੁਹਾਡਾ ਪੱਲਾ ਪਕੜ ਕੇ ਜਿੰਨੇ ਕੁ ਬਾਹਰ ਆ ਸਕਦੇ ਲੈ ਜਾਓ। ਪਾਤਸ਼ਾਹ ਜੀ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ। ਅੱਜ ਵੀ ਰਾੜਾ ਸਾਹਿਬ ਦੇ ਕੋਲ ਕਢਾਣੀ ਕਲਾ ਨਗਰ ਆ, ਉੱਥੇ ਉਹ 6ਵੇਂ ਪਾਤਸ਼ਾਹ ਦਾ ਚੋਲਾ ਪਿਆ ਹੋਇਆ, ਜੇ ਕਦੇ ਦਰਸ਼ਨ ਨਹੀਂ ਕੀਤੇ ਤਾਂ ਜ਼ਰੂਰ ਕਰਕੇ ਆਇਆ ਕਰੋ। ਉਹ 52 ਕੈਦੀ ਰਾਜਿਆਂ ਨੂੰ ਪੱਲਾ ਫੜਾ ਕੇ ਨਾ ਪਾਤਸ਼ਾਹ ਜੀ ਬਾਹਰ ਆ ਰਹੇ ਨੇ। ਹਰਦਾਸ ਦਰੋਗਾ ਇਹਦੇ ਨੇਤਰਾਂ ਵਿੱਚ ਨੀਰ ਵਹਿ ਰਿਹਾ। ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਬੜਾ ਯਤਨ ਕਰਦਾ ਸੀ, ਤੇ ਨਾਲ ਇਹ ਕਹਿੰਦਾ ਸੀ ਮਹਾਰਾਜ ਜੀ ਇਸ ਕਿਲੇ ਵਿੱਚ ਬੰਦੀ ਜਿੰਨੇ ਵੀ ਆਉਂਦੇ ਨੇ ਆਉਂਦੇ ਆਪਦੀਆਂ ਲੱਤਾਂ ਤੇ ਚੱਲ ਕੇ ਤੇ ਵਾਪਸ ਉਦੋਂ ਹੀ ਜਾਂਦੇ ਜਦੋਂ ਚਾਰ ਭਰਾ ਮੋਢਿਆਂ ਤੇ ਚੱਕ ਕੇ ਲੈ ਕੇ ਜਾਂਦੇ, ਜਿਉਂਦਾ ਨਹੀਂ ਇਹ ਇਸ ਕਿਲੇ ਚੋਂ ਕੋਈ ਵਾਪਸ ਆਉਂਦਾ। ਅੱਜ ਵਿਰਾਗ ਕਰੀ ਜਾਂਦਾ, ਤੈਨੂੰ ਤਾਂ ਖੁਸ਼ੀ ਮਨਾਉਣੀ ਚਾਹੀਦੀ ਸੀ। ਹਰਦਾਸ ਦਰੋਗਾ ਕਹਿੰਦਾ ਜੀ ਮੈਂ ਹੋਰ ਗੱਲ ਤੋਂ ਵਿਰਾਗ ਕਰ ਰਿਹਾ, ਤੁਹਾਡੇ ਆਉਣ ਦੀ ਤਾਂ ਖੁਸ਼ੀ ਆ ਮੈਨੂੰ, ਕਾਹਤੋਂ ਵਿਰਾਗ ਕਰ ਰਿਹਾ। ਹਰਦਾਸ ਦਰੋਗਾ ਕਹਿੰਦੇ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ। ਦੱਸੋ ਭਾਈ ਕੀ ਗੱਲ ਪੁੱਛਣੀ ਆ? ਕਹਿੰਦੇ ਮੈਨੂੰ ਇਉਂ ਦੱਸੋ ਵੀ ਜਿਹਨਾਂ ਨੂੰ ਛਡਾ ਕੇ ਲੈ ਕੇ ਚੱਲੇ ਹੋ ਇਹਨਾਂ ਚੋਂ ਕੋਈ ਤੁਹਾਡਾ ਸਿੱਖ ਆ? ਪਾਤਸ਼ਾਹ ਕਹਿੰਦੇ ਨਹੀਂ ਇੱਕ ਵੀ ਨਹੀਂ। ਤੁਹਾਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਚੋਂ ਕੋਈ ਸਿੱਖ ਬਣੂ ਤੁਹਾਡਾ ਵਫ਼ਾਦਾਰ ਰਹੋ? ਪਾਤਸ਼ਾਹ ਜੀ ਕਹਿੰਦੇ ਕੋਈ ਉਮੀਦ ਨਹੀਂ। ਫਿਰ ਮਹਾਰਾਜ ਜੀ ਇਹਨਾਂ ਨੂੰ ਤੁਸੀਂ ਛਡਾ ਕੇ ਕਿਉਂ ਲੈ ਕੇ ਚੱਲੇ ਹੋ? ਤੇ ਉੱਥੇ ਗੁਰੂ ਪਾਤਸ਼ਾਹ ਜੀ ਜਿਹਨਾਂ ਨੂੰ ਹੁਣੇ ਹੀ ਆਪਾਂ ਕੀਰਤਨ ਚ ਸਰਵਣ ਕੀਤਾ ਸੀ ਵੀ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ, ਬੰਧਨਾਂ ਤੋਂ ਖਲਾਸੀ ਕਰਾ ਦਿੰਦਾ। ਗੁਰੂ ਹਰ ਸੱਜਣ ਦਾਵਣ ਲੱਗਿਆ ਕਿਸੇ ਨੇ ਦੇਈ ਬੰਨ, ਕੋਈ ਪੱਲਾ ਪਕੜ ਕੇ ਤਾਂ ਦੇਖੇ ਨਾ, ਗੁਰੂ ਤਾਂ ਅੱਜ ਵੀ ਹਾਜ਼ਰ ਨਾਜ਼ਰੀ ਬੈਠੇ ਨਾ। ਗੁਰੂ ਤਾਂ ਗੁਰੂ ਦਾ ਪੱਲਾ ਅਸੀਂ ਅੱਜ ਵੀ ਪਕੜੇ, ਗੁਰੂ ਪਾਤਸ਼ਾਹ ਜੀ ਅੱਜ ਵੀ ਸਾਡੇ ਕੋਲ ਹਾਜ਼ਰ ਨਾਜ਼ਰ ਬੈਠੇ ਨੇ। ਹਰਦਾਸ ਦਰੋਗਾ ਕਹਿੰਦਾ ਜੀ ਵੀ ਮੈਂ ਤਾਂ ਇਸ ਗੱਲ ਤੋਂ ਵਿਰਾਗ ਕਰ ਰਿਹਾ ਜਿਨ੍ਹਾਂ ਚ ਕੋਈ ਤੁਹਾਡਾ ਰਿਸ਼ਤੇਦਾਰ ਨਹੀਂ, ਕੋਈ ਸਿੱਖ ਨਹੀਂ। ਤੁਸੀਂ ਕਹਿੰਦੇ ਇਹ ਵੀ ਕੋਈ ਉਮੀਦ ਤੇ ਆਸ ਨਹੀਂ ਵੀ ਇਹਨਾਂ ਚੋਂ ਕੋਈ ਵਫ਼ਾਦਾਰ ਰਹੂਗਾ ਜਾਂ ਸਿੱਖ ਬਣੂਗਾ, ਛਡਾਇਆ ਕਿਉਂ ਮਹਾਰਾਜ ਇਹਨਾਂ ਨੂੰ? ਪਾਤਸ਼ਾਹ ਜੀ ਨੇ ਜਿਹੜੇ ਬੋਲ ਕਹੇ ਕਵੀ ਸੰਤੋਖ ਸਿੰਘ ਨੇ ਇਤਿਹਾਸ ਵਿੱਚ ਦਰਜ ਕੀਤੇ ਹੋਏ ਨੇ, 6ਵੇਂ ਪਾਤਸ਼ਾਹ ਵੱਲੋਂ ਉਹਨਾਂ ਨੇ ਲਿਖੇ ਨੇ। ਕਹਿੰਦੇ ਜੋ ਨਰ ਆਰਤ ਕਹਿ ਇੱਕ ਬੇਰਾ, ਆਰਤ ਦੁਖਿਆਰੇ ਨੂੰ ਕਹਿੰਦੇ ਆ ਜੀ। ਜਿਹੜਾ ਵੀ ਦੁਖੀ ਆਣ ਕੇ ਪੱਲਾ ਪਕੜਦਾ ਤੇ ਇਹ ਅਰਦਾਸ ਕਰਦਾ ਨਾ ਕਿਹੜੀ ਜੀ, ਜੋ ਨਰ ਆਰਤ ਕਹਿ ਇੱਕ ਬੇਰਾ, ਸ੍ਰੀ ਹਰ ਗੋਬਿੰਦ ਮੈਂ ਅਬ ਤੇਰਾ, ਕਿਆ ਗਿਣਤੀ ਜੋ ਇਹਾਂ ਛਡਾਵਣ, ਨਿਕਟ ਨਾ ਦੂਤ ਦਿਉ ਤੇ ਆਵਣ। ਪਾਤਸ਼ਾਹ ਜੀ ਕਹਿੰਦੇ ਇੱਥੇ ਛਡਾਉਣਾ ਕਿਹੜੀ ਵੱਡੀ ਗੱਲ ਆ, ਮੈਂ ਤਾਂ ਉਹਨਾਂ ਦੇ ਜੰਮ ਵੀ ਨੇੜੇ ਨਹੀਂ ਆਉਣ ਦਿੰਦਾ ਜਿਹੜੇ ਪੱਲਾ ਪਕੜਦੇ ਨੇ ਤੇ ਆਣ ਕੇ ਅਰਦਾਸ ਬੇਨਤੀ ਕਰਨ ਵਾਲੇ ਨੇ, ਉਹਨਾਂ ਦਾ ਛੁਟਕਾਰਾ ਕਰਾਇਆ। ਇਸੇ ਲਈ ਭਾਈ ਸਾਹਿਬ ਜੀ ਕਹਿੰਦੇ ਨੇ ਵੱਡ ਯੋਧਾ ਬਹੁ ਪਰ ਉਪਕਾਰੀ। ਇੱਕ ਘਟਨਾ ਇਦੋਂ ਨੇੜ ਦੀ ਆਗਰੇ ਦੀ, ਤੁਸੀਂ ਦੇਖਿਆ ਵੀ ਇੱਕ ਗਰੀਬ ਘਾਈ ਆਉਂਦਾ, ਭਾਵੇਂ ਆਪਣੇ ਵੱਲੋਂ ਬਾਦਸ਼ਾਹ ਨੇ ਜਹਾਂਗੀਰ ਨੇ ਇਹ ਬੇਨਤੀ ਕੀਤੀ ਸੀ ਮਹਾਰਾਜ ਜੀ ਮੇਰੇ ਮਹਿਲਾਂ ਚ ਨਿਵਾਸ ਕਰੋ ਕੁਝ ਦਿਨ ਮੇਰੇ ਕੋਲ ਰਹੋ। ਪਾਤਸ਼ਾਹ ਕਹਿੰਦੇ ਨਹੀਂ, ਤੇਰੀ ਸਿਕਿਉਰਿਟੀ ਤੇਰੇ ਸਿਪਾਹੀ ਲਾਏ ਹੁੰਦੇ ਨੇ, ਸਿੱਖ ਸੰਗਤਾਂ ਨੇ ਮਿਲਣ ਗਿਣ ਆਉਣਾ ਹੁੰਦਾ, ਮੈਂ ਕਿਲੇ ਵਿੱਚ ਨਹੀਂ ਠਹਿਰਨਾ। ਇਹ ਕਹਿੰਦਾ ਜੀ ਮੈਂ ਤੁਹਾਡਾ ਸਾਥ ਕਰਨਾ ਚਾਹੁੰਦਾ, ਚਲੋ ਤੰਬੂ ਨੇੜੇ ਨੇੜੇ ਲਾ ਲੈਨੇ। ਪਾਤਸ਼ਾਹ ਜੀ ਕਹਿੰਦੇ ਤੇਰੇ ਫਿਰ ਉਹ ਸਿਪਾਹੀ ਤੇ ਸਿਕਿਉਰਿਟੀ, ਇੱਥੇ ਤਾਂ ਜੋ ਜੀ ਆਵੇ ਸੋ ਰਾਜੀ ਆਵੇ ਪੜਿਆ ਜਾਂਦਾ। ਉਹ ਕਹਿੰਦਾ ਜੀ ਵਾਹ ਆ ਰਿਹਾ ਉਨੇ ਦਿਨ ਕੋਈ ਸਿਕਿਉਰਿਟੀ ਤੇ ਇੱਦਾਂ ਦਾ ਅਸੀਂ ਬਹੁਤਾ ਨਹੀਂ ਰੱਖਾਂਗੇ। ਠੀਕ ਆ ਜੀ, ਇਹ ਗੱਲ ਤੈਅ ਹੋ ਗਈ। ਦੋਨੇ ਤੰਬੂ ਕੋਲੇ ਕੋਲੇ ਲੱਗੇ ਹੋਏ ਨੇ, ਆਗਰੇ ਦੀ ਘਟਨਾ ਜੀ ਇਹ। ਇੱਕ ਗਰੀਬ ਘਾਈ ਜੀ ਦੀ ਭਾਵਨਾ, ਜਿਹਨੇ ਸੁਣਿਆ ਹੋਇਆ ਸੀ ਵੀ 6ਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਆ, ਨਾਲ ਬਹੁਤ ਸਾਰੀਆਂ ਫੌਜਾਂ ਤੇ ਹਥਿਆਰ ਰੱਖਦੇ ਨੇ, ਵੱਡ ਯੋਧੇ ਤੇ ਪਰਉਪਕਾਰੀ ਨੇ, ਉਹਨੇ ਸਿਰ ਦੇ ਉੱਤੇ ਇੱਕ ਘਾਹ ਦੀ ਪੰਡ ਰੱਖੀ ਹੋਈ ਆ, ਤੇ ਇੱਧਰ ਜਹਾਂਗੀਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਸਿਕਿਉਰਿਟੀ ਵਾਲਾ ਕੰਮ ਖੁੱਲ੍ਹਾ

ਉਹ ਦੀਨ ਦੁਨੀ ਦਾ ਪਾਤਸ਼ਾਹ ਤਾਂ ਨਾਲ ਦੇ ਤੰਬੂ ਵਿੱਚ ਰਹਿੰਦਾ। ਇਹਨੇ ਨਾਲ ਦੀ ਨਾਲ ਇੱਕ ਟਕਾ ਮੱਥਾ ਟੇਕਿਆ ਸੀ ਤੇ ਘਾਹ ਦੀ ਪੰਡ ਦੁਆਰਾ ਚੱਕ ਲਈ। ਰਾਜਾ ਕਹਿੰਦਾ ਵੀ ਏਡੀ ਤੁਹੀਨ ਨਾ ਕਰ, ਸਮਾਜ ਵਿੱਚ ਜੇ ਕਿਸੇ ਨੂੰ ਨੀਵਾਂ ਦਿਖਾਉਣਾ ਹੋਏ ਆਪਾਂ ਇਹ ਕਹਿੰਦੇ ਵੀ ਫਲਾਨੇ ਨੇ ਤਾਂ ਉਹਨੂੰ ਕੱਖਾਂ ਤੋਂ ਵੀ ਹੌਲਾ ਕਰਤਾ, ਉਹ ਮੈਂ ਅਕਸਰ ਬਾਦਸ਼ਾਹ ਭਲਿਆ, ਘਾਹ ਦੀ ਪੰਡ ਤੇ ਉਹ ਵੀ ਚੱਕੀ ਜਾਂਦਾ, ਇੱਕ ਟਕਾ ਭੇਟ ਕੀਤਾ ਤੇ ਉਹ ਵੀ ਚੱਕੀ ਜਾਂਦਾ, ਇਉਂ ਕਰ। ਤੂੰ ਕੋਲੇ ਮੋਹਰਾਂ ਦੀ ਥੈਲੀ ਪਈ ਸੀ, ਮੂਹਰੇ ਸੱਟ ਕੇ ਕਹਿੰਦਾ ਵੀ ਆਹ ਮੋਹਰਾਂ ਦੀ ਥੈਲੀ ਲੈ ਲਾ, ਪਰ ਘਾਹ ਦੀ ਪੰਡ ਨਾ ਚੱਕ, ਤੁਹੀਨ ਆ ਬਹੁਤ ਵੱਡੀ, ਆਹ ਟਕਾ ਵੀ ਜਿਹੜਾ ਭੇਟ ਕੀਤਾ ਚੱਕਣਾ। ਉਹ ਕਹਿੰਦਾ ਜੀ ਨਹੀਂ, ਇਹ ਜਿਹੜੀ ਪ੍ਰੇਮ ਭੇਟਾ ਨਾ, ਇਹ ਸ਼ਰਧਾ ਵਾਲੀ ਭੇਟ ਹੈ, ਗੁਰੂ ਨੂੰ ਭੇਟ ਕੀਤੀ ਜਾ ਸਕਦੀ, ਦੁਨੀਆਂ ਦੇ ਰਾਜਿਆਂ ਨੂੰ ਨਹੀਂ। ਘਾਹ ਦਾ ਮੁੱਲ ਪਾਉਣ ਵਾਲੇ ਤਾਂ ਆਉਂਦੇ ਰਹਿੰਦੇ ਨੇ, ਅੱਗੇ ਵੀ ਪੈਸੇ ਵੱਟੀਦੇ ਆ, ਕਿਤੇ 4% ਵੱਧ ਤੇ ਕਿਤੇ ਘੱਟ, ਇਹ ਦੁਨਿਆਵੀ ਪਦਾਰਥ ਤਾਂ ਮਿਲਦੇ ਰਹਿੰਦੇ ਨੇ, ਪਰ ਲੋਕ ਪ੍ਰਲੋਕ ਸਵਾਰਨ ਵਾਲਾ ਸ਼ਹਿਨਸ਼ਾਹ ਪਾਤਸ਼ਾਹ ਤਾਂ ਅੱਜ ਹੀ ਆਇਆ, ਇਹ ਟਕਾ ਤੈਨੂੰ ਨਹੀਂ ਭੇਟ ਕੀਤਾ ਜਾ ਸਕਦਾ। ਬੇਪਰਵਾਹੀ ਨਾਲ ਟਕਾ ਚੱਕ ਲਿਆ ਤੇ ਤੁਰ ਪਿਆ। ਜਹਾਂਗੀਰ ਮਨ ਵਿੱਚ ਸੋਚਦਾ ਵੀ ਗੁਰੂ ਦੇ ਨਾਲ ਇੰਨਾ ਪਿਆਰ, ਚੱਲ ਕੇ ਦੇਖੀਏ ਤਾਂ ਸਹੀ ਵੀ ਗੁਰੂ ਕਿੱਦਾਂ ਪਿਆਰ ਕਰਦਾ। ਸੱਚਮੁੱਚ ਇਹ ਅਜੇ ਤੰਬੂ ਚੋਂ ਵੜਨ ਵਾਸਤੇ ਐਂਟਰੀ ਕਰਦਾ ਤੇ ਛੇਵੇਂ ਪਾਤਸ਼ਾਹ ਚੱਲ ਕੇ ਅੱਗੋਂ ਆਏ ਹੋਏ ਨੇ। ਇਸੇ ਲਈ ਭਾਈ ਸਾਹਿਬ ਕਹਿੰਦੇ ਨੇ ਵੀ ਸਤਿਗੁਰ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪਾਤਸ਼ਾਹ ਜੀ ਕੋਲੇ ਆਏ ਤੇ ਇਹਨੂੰ ਜੀ ਆਇਆਂ ਕਿਹਾ, ਇਹਨੇ ਘਾਹ ਦੀ ਪੰਡ ਸਿੱਟੀ ਤੇ ਪਾਤਸ਼ਾਹ ਜੀ ਨੂੰ ਹੱਥ ਫੜ ਕੇ ਨਾ ਤੇ ਕਹਿੰਦੇ ਇਉਂ ਕਰ, ਮੇਰੇ ਕੋਲੇ ਤਖ਼ਤ ਤੇ ਆਣ ਕੇ ਬੈਠ ਜਾ। ਦੁਨੀਆਂ ਦੇ ਲੋਕ ਗਰੀਬਾਂ ਨੂੰ ਧੱਕੇ ਮਾਰਦੇ ਨੇ, ਤਾਂ ਗੁਰੂ ਨਾਨਕ ਦਾ ਘਰ ਹੀ ਆ ਜਿੱਥੇ ਪੜਿਆ ਜਾਂਦਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉਂਕਿਆ, ਰੀਸ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਪਾਤਸ਼ਾਹ ਜੀ ਨੇ ਕੋਲ ਬਿਠਾ ਲਿਆ ਤੇ ਇਹ ਸੁੰਗੜ ਕੇ ਥੋੜਾ ਜਿਹਾ ਪਰਾਂ ਨੂੰ ਹੋਇਆ, ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਕੋਲ ਬਹਿਣ ਵਾਲਾ ਨੀ। ਪਾਤਸ਼ਾਹ ਜੀ ਕਹਿੰਦੇ ਤੈਨੂੰ ਕੀ ਹੋਇਆ? ਕਹਿੰਦਾ ਮਹਾਰਾਜ ਜੀ ਮੈਂ ਆਇਆ ਘਾਹ ਖੋਦ ਕੇ ਤੇ ਮੇਰੇ ਕੋਲੋਂ ਪਸੀਨੇ ਦੀ ਬਦਬੋ ਆਉਂਦੀ। ਪਾਤਸ਼ਾਹ ਜੀ ਨੇ ਜੱਫੀ ਵਿੱਚ ਲੈ ਲਿਆ, ਕਹਿੰਦੇ ਨਹੀਂ ਉਹ ਭਲਿਆ, ਤੇਰੇ ਕੋਲੋਂ ਤਾਂ ਸੱਚੀ ਕਿਰਤ ਦੀ ਖੁਸ਼ਬੂ ਆ ਰਹੀ ਆ। ਹੁਣ ਜਦੋਂ ਇਹ ਗੱਲ ਕਹੀ ਤੇ ਜੱਫੀ ਵਿੱਚ ਲੈ ਲਿਆ ਨਾ, ਜਹਾਂਗੀਰ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਸੱਚਮੁੱਚ ਦੁਨੀਆਂ ਦੇ ਤਖ਼ਤਾਂ ਤੇ ਸਾਡੇ ਅਰਗੇ ਬੈਠਦੇ ਨੇ, ਪਰ ਦਿਲ ਦੇ ਤਖ਼ਤ ਤੇ ਰਾਜ ਕਰਨ ਵਾਲਾ ਦੀਨ ਦੁਨੀ ਦਾ ਪਾਤਸ਼ਾਹ ਤੂੰ ਹੀ ਆ। ਸੱਚਮੁੱਚ ਇਹਨੇ ਇਸੇ ਕਰਕੇ ਪਰਵਾਹ ਨਹੀਂ ਕੀਤੀ, ਮੇਰੇ ਮੂਹਰਿਓਂ ਘਾਹ ਦੀ ਪੰਡ ਵੀ ਚੱਕ ਲਈ, ਇੱਕ ਟਕਾ ਜਿਹੜਾ ਰੱਖਿਆ ਸੀ ਉਹ ਵੀ ਮੂਹਰਿਓਂ ਚੱਕ ਲਿਆ, ਪਰਵਾਹ ਨਾ ਕੀਤੀ। ਗੁਰੂ ਦੇ ਦਰ ਤੇ ਜਿਹੜਾ ਵੀ ਭਾਵਨਾ ਨਾਲ ਆਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਦਾ ਭਲਾ ਕੀਤਾ। ਹਰ ਸੱਜਣ ਦਾਵਣ ਲੱਗਿਆ ਕਿਸੇ ਨੇ ਦੇਈ ਬੰਨ। ਮਿੰਟ 3-4 ਰਹਿ ਗਏ ਜੀ। ਜਿਹੜਾ ਤੀਜਾ ਜੰਗ ਕੀਤਾ ਨਾ ਛੇਵੇਂ ਪਾਤਸ਼ਾਹ ਜੀ ਨੇ, ਉਹ ਅਮਰਾਜ ਦੀ ਜੰਗ, ਲੱਲਾ ਬੇਗ ਕਹਿੰਦੇ 100,000 ਤੋਂ ਵੀ ਉੱਪਰ ਫੌਜਾਂ ਲੈ ਕੇ ਇੱਥੇ ਆਇਆ। ਜਦੋਂ ਸਤਲੁਜ ਇਹਨੇ ਦਰਿਆ ਪਾਰ ਕੀਤਾ ਨਾ ਹਰੀਕਿਆਂ ਵਾਲਾ ਪੱਤਣ, ਅੱਗੇ ਆਪਣੇ ਇੱਕ ਸੂਹੇ ਨੂੰ ਭੇਜਿਆ ਸੂਹ ਲੈਣ ਵਾਸਤੇ ਵੀ ਦੇਖ ਕੇ ਆ ਕਿੰਨੀਆਂ ਕੁ ਫੌਜਾਂ ਕਿੱਦਾਂ ਦੇ ਹਥਿਆਰ ਨੇ ਉਹ ਆਇਆ। ਇਹਨੇ ਭੇਖ ਸਿੱਖਾਂ ਵਾਲਾ ਪਾਇਆ ਹੋਇਆ ਤੇ ਘੁੰਮਦਾ ਭਾਈ ਵਿਧੀ ਚੰਦ ਜਿਹਨਾਂ ਦੀ ਪਾਰਖੂ ਆਖਾ, ਇਹਨੂੰ ਬਾਹੋਂ ਫੜਿਆ ਤੇ ਧੂ ਕੇ ਪਾਤਸ਼ਾਹ ਕੋਲੇ ਲੈ ਗਏ। ਕਹਿੰਦੇ ਜੀ ਇਹਨੇ ਚੋਲਾ ਸਿੱਖਾਂ ਵਰਗਾ ਪਾਇਆ, ਲਿਬਾਸ ਸਿੱਖਾਂ ਵਰਗਾ, ਪਰ ਸਿੱਖੀ ਦੇ ਭੇਖ ਵਿੱਚ ਕੋਈ ਹੋਰ ਲੱਗਦਾ। ਅੱਜ ਸਾਨੂੰ ਨਾ ਪਛਾਣ ਨਹੀਂ ਰਹੀ ਇਹਨਾਂ ਗੱਲਾਂ ਦੀ, ਪਾਤਸ਼ਾਹ ਜੀ ਇਹ ਸਿੱਖ ਨਹੀਂ। ਪਾਤਸ਼ਾਹ ਨੂੰ ਕਹਿੰਦੇ ਉਹ ਭਲਿਆ, ਸੱਚ ਬੋਲਦੇ ਭਲਾ ਹੋਏਗਾ, ਸੱਚ ਬੋਲਦੇ ਚੰਗਾ ਰਹੇਗਾ, ਸੱਚ ਬੋਲਦੇ ਵਧੀਆ ਫਲ ਪਾਏਗਾ। ਜਦੋਂ ਇਹ ਗੱਲ ਕਹੀ ਨਾ, ਕਹਿੰਦਾ ਜੀ ਚਾਹੇ ਮਾਰੋ ਤੇ ਚਾਹੇ ਛੱਡੋ, ਸੱਚੀ ਗੱਲ ਤਾਂ ਫਿਰ ਇਹ ਆ, ਮੇਰਾ ਨਾਂ ਹਸਨ ਖਾਂ, ਮੈਂ ਤਾਂ ਸੂਈਆ CID ਲੈਣ ਵਾਸਤੇ ਆਇਆ। ਤੁਹਾਨੂੰ ਪਤਾ ਵੀ ਜਿਹੜਾ ਜ਼ਾਲਮ ਚੜ੍ਹ ਕੇ ਆਵੇ ਨਾ, ਉਹ ਓਨਾ ਨੁਕਸਾਨ ਨਹੀਂ ਕਰਦਾ ਜਿੰਨਾ ਭੇਤੀ ਨੁਕਸਾਨ ਕਰਦਾ, ਤੇ ਭੇਤੀ ਨਾਲ ਜਿਵੇਂ ਲੋਕ ਕਰਦੇ ਸਾਰਿਆਂ ਨੂੰ ਪਤਾ। ਪਾਤਸ਼ਾਹ ਜੀ ਭਾਈ ਬਿਧੀ ਚੰਦ ਨੂੰ ਕਹਿੰਦੇ ਭਾਈ ਇਉਂ ਕਰੋ, ਇਹਨੂੰ ਛੱਡ ਦਿਓ, ਇਹਨੇ ਸੱਚ ਬੋਲਿਆ। ਕੁਝ ਨਹੀਂ ਕਿਹਾ ਜੀ, ਇਹ ਦੌੜਦਾ ਹੋਇਆ ਆਇਆ ਹਰੀਕੇ ਪੱਤਣ ਦੇ ਕੋਲ ਜਿੱਥੇ ਲੱਲਾ ਬੇਗ ਠਹਿਰਿਆ ਹੋਇਆ, ਇਹਨੂੰ ਆਣ ਕੇ ਇਹਨੇ ਨਮਸਕਾਰ ਕੀਤੀ ਤੇ ਲੱਲਾ ਬੇਗ ਪੁੱਛਦਾ, ਕਹਿੰਦਾ ਇਉਂ ਦੱਸ ਵੀ ਸੱਜਣਾ, ਤੂੰ ਭੇਤ ਲੈ ਕੇ ਆਇਆ ਵੀ ਗੁਰੂ ਕੋਲੇ ਫੌਜਾਂ ਕਿੰਨੀਆਂ ਕਾ? ਬਹੁਤ ਥੋੜੀਆਂ ਨੇ। ਹਥਿਆਰ ਕਿੰਨੇ ਕਾ? ਥੋੜੀ ਆ। ਕਹਿੰਦਾ ਫਿਰ ਤੂੰ ਇਉਂ ਦੱਸ ਵੀ ਲੜਾਈ ਦਾ ਰੁੱਖ ਕਿੱਦਾਂ ਦਾ ਹੋਵੇਗਾ, ਤੈਨੂੰ ਕਿੱਦਾਂ ਦੇ ਆਸਾਰ ਲੱਗਦੇ ਆ? ਉਹ ਕਹਿੰਦਾ ਵੀ ਫੌਜਾਂ ਗੁਰੂ ਕੋਲੇ ਤੇਰੇ ਨਾਲੋਂ ਘੱਟ ਨੇ, ਹਥਿਆਰ ਤੇਰੇ ਨਾਲੋਂ ਘੱਟ ਨੇ, ਪਰ ਜਿੱਤ ਗੁਰੂ ਦੇ ਸਿੱਖਾਂ ਦੀ ਤੇ ਗੁਰੂ ਦੀ ਹੋਏਗੀ। ਜਦੋਂ ਇਹ ਗੱਲ ਕਹੀ ਨਾ, ਲੱਲਾ ਬੇਗ ਨੂੰ ਇੰਨਾ ਗੁੱਸਾ ਆਇਆ, ਕਹਿੰਦਾ ਵੀ ਕੀ ਗੱਲ, ਉਹਨਾਂ ਦੀ ਜਿੱਤ ਕਿਉਂ ਹੋਏਗੀ? ਹਸਨ ਖਾਂ ਕਹਿੰਦਾ ਵੀ ਜਿਹੜਾ ਮਰ ਮਿਟਣ ਦਾ ਜਜ਼ਬਾ ਮੈਂ ਗੁਰੂ ਦੇ ਸਿੱਖਾਂ ਵਿੱਚ ਦੇਖ ਕੇ ਆ, ਤੇਰੇ ਮੁੱਲ ਦੇ ਸਿਪਾਹੀਆਂ ਵਿੱਚ ਹੈ ਨਹੀਂ। ਲੱਲਾ ਬੇਗ ਨੂੰ ਇੰਨਾ ਗੁੱਸਾ ਆਇਆ, ਇਹਨੇ ਇੱਕ ਚਾਬਕ ਫੜਿਆ ਤੇ ਮਾਰ ਮਾਰ ਕੇ ਉਹਦੇ ਕਹਿੰਦੇ ਲਾਸਾਂ ਪਾ ਦਿੱਤੀਆਂ, ਕੱਪੜੇ ਪਾਟ ਕੇ ਉਹਨੇ ਭੱਜ ਕੇ ਜਾਨ ਬਚਾਈ। ਦੌੜਦਾ ਹੋਇਆ ਪਾਤਸ਼ਾਹ ਕੋਲ ਆਇਆ, ਕਹਿੰਦਾ ਮਹਾਰਾਜ ਜੀ ਸੱਚ ਬੋਲਣ ਦਾ ਆਹ ਫਲ ਮਿਲਿਆ, ਮਸਾਂ ਜਾਨ ਬਚੀ। ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਤੇਰੇ ਨਾਲ ਵਾਅਦਾ ਕੀਤਾ ਸੀ, ਸੱਚ ਬੋਲੇਗਾ ਛੁੱਟ ਜਾਏਗਾ, ਸੱਚ ਬੋਲੇਗਾ ਫਲ ਪਾਏਗਾ, ਕੋਈ ਗੱਲ ਨਹੀਂ ਇਹਦਾ ਫਲ ਮਿਲੇਗਾ। ਇੱਥੇ ਜਦੋਂ ਜੁੱਧ ਹੋਇਆ, ਲੱਲਾ ਬੇਗ, ਕਾਮਰੀ ਬੇਗ, ਕਮਰ ਬੇਗ ਦੇ ਭਤੀਜੇ

0: ਜੇ ਭਾਣਜੇ ਸਾਰੇ ਮਰ ਗਏ ਇਸ ਯੁੱਧ ਵਿੱਚ, ਜਿੱਤ ਹੋਈ ਗੁਰੂ ਘਰ ਦੀ। ਹਸਨ ਖਾਂ 100-150 ਬੰਦੇ ਨੂੰ ਨਾਲ ਲੈ ਕੇ ਜਦੋਂ ਕਾਬਲ ਵਾਪਸ ਪਰਤਿਆ, ਹੋਰ ਕੋਈ ਹੈ ਹੀ ਨਹੀਂ ਸੀ, ਇਹਨੂੰ ਉੱਥੋਂ ਦਾ ਸੂਬੇਦਾਰ ਬਣਾ ਦਿੱਤਾ। ਜਦੋਂ ਤਖ਼ਤ 'ਤੇ ਬੈਠਾ, ਇਹਨੇ ਗੁਰੂ ਦਾ ਸ਼ੁਕਰਾਨਾ ਕੀਤਾ, ਮਾਲਕਾ ਸੱਚਮੁੱਚ ਪੈਰਾਂ ਵਿੱਚ ਰੋਲਣ ਵਾਲੇ ਨੇ, ਤਖ਼ਤ ਤਾਜ ਤੂੰ ਬਖਸ਼ਿਸ਼ ਕਰ ਦਿੰਦਾ। 6ਵੇਂ ਪਾਤਸ਼ਾਹ ਜੀ ਨੇ ਜਿਹੜਾ ਵਰ ਦਿੱਤਾ ਸੀ ਉਹ ਸਫਲਾ ਹੋਇਆ। ਅੱਜ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਵੱਡ ਯੋਧਾ, ਬਹੁ ਪਰਉਪਕਾਰੀ, ਉਹਨਾਂ ਦਾ ਪ੍ਰਕਾਸ਼ ਪੁਰਬਾ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਪਿਛਲੇ 1 ਮਹੀਨੇ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਥਾ ਦੀ ਸੇਵਾ ਬਖਸ਼ਿਸ਼ ਕੀਤੀ ਸੀ, ਅੱਜ ਦਾ ਆਖਰੀ ਦੀਵਾਨ ਆ। ਅੱਗੇ ਸੇਵਾ ਵਾਸਤੇ ਮੈਂ ਸਰੀ ਜਾਣਾ ਜੀ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ, ਜਿਨ੍ਹਾਂ ਨੇ ਤਰਸ ਕਰਕੇ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਗੁਰੂ ਕੇ ਸਾਰੇ ਹੀ ਵਜ਼ੀਰਾਂ ਦਾ ਧੰਨਵਾਦ, ਲਾਗਰੀ ਸਿੰਘਾਂ ਦਾ ਧੰਨਵਾਦ, ਗੁਰੂ ਕੇ ਕੀਰਤਨੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ, ਤੇ ਇੱਕ ਤੁਹਾਡੇ ਤੋਂ ਮੰਗ ਆ ਮੇਰੀ, ਉਹ ਪੂਰੀ ਕਰਿਓ ਜੀ। ਪਾਤਸ਼ਾਹ ਜੀ ਕਹਿੰਦੇ ਵੀ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਸਾਈਂ ਬੁੱਲੇ ਸ਼ਾਹ ਕਹਿੰਦੇ ਮੁੱਲਾਂ ਅਤੇ ਮਿਸਾਲਚੀ ਦੋਨਾਂ ਇੱਕੋ ਚਿੱਤ, ਲੋਕਾਂ ਵਿਖਾਉਂਦੇ ਚਾਨਣਾ ਤੇ ਆਪ ਹਨੇਰੇ ਵਿੱਚ। ਮੇਰੀ ਮੰਗ ਆ ਮੇਰੇ ਲਈ ਜ਼ਰੂਰ ਅਰਦਾਸ ਕਰਿਓ, ਮੈਂ ਕੇਵਲ ਗੁਰਮਤ ਦੀਆਂ ਗੱਲਾਂ ਕਹਿੰਦਾ ਹੀ ਨਾ ਰਹਿ ਜਾਵਾਂ, ਕਿਣਕਾਂ ਮਾਤਰ ਸਿੱਖੀ ਨੂੰ ਜੀਵਨ ਵਿੱਚ ਆਪ ਵੀ ਕਮਾ ਲਵਾਂ, ਮੇਰੇ ਲਈ ਜ਼ਰੂਰ ਅਰਦਾਸ ਕਰਿਓ ਜੀ। ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਿੱਖ ਜਗਤ ਦਾ ਮਹਾਨ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰ ਸਾਥੀਆਂ ਸਮੇਤ ਪਹੁੰਚ ਚੁੱਕੇ ਨੇ, ਉਹ ਆਪ ਜੀ ਨੂੰ ਇਤਿਹਾਸ ਢਾਡੀ ਵਾਰਾਂ ਸੁਣਾ ਕੇ ਨਿਹਾਲ ਕਰਨਗੇ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਗਿਆਨੀ ਜੀ ਹੋਣਾ ਤੋਂ ਸਰਵਣ ਕਰੀਏ। ਭੁੱਲਾਂ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਆਪ ਜੀ ਨੂੰ ਲੜੀਵਾਰ ਕਥਾ ਵਿਚਾਰ ਔਰ ਨਾਲ ਹੀ ਮੀਰੀ ਪੀਰੀ ਦੇ ਮਾਲਕ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਵਿਚਾਰਾਂ ਸਰਵਣ ਕਰਵਾ ਰਹੇ ਸਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ। ਗਿਆਨੀ ਜੀ ਹੋਰਾਂ ਨੇ ਪਿਛਲਾ 1 ਮਹੀਨਾ ਆਪ ਸੰਗਤ ਦੀ ਸੇਵਾ ਵਿੱਚ ਬਤੀਤ ਕੀਤਾ। ਗਿਆਨੀ ਜੀ ਬੜੇ ਸੁਲਝੇ ਵਿਦਵਾਨ ਨੇ ਔਰ ਇਹਨਾਂ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਦਮਦਮੀ ਟਕਸਾਲ ਦੇ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਪਾਸੋਂ ਇਹਨਾਂ ਨੇ ਵਿੱਦਿਆ ਵੀ ਪ੍ਰਾਪਤ ਕੀਤੀ ਹੈ, ਕਿਉਂਕਿ ਭਿੰਡਰ ਕਲਾਂ ਮੋਗੇ ਦੇ ਬਿਲਕੁਲ ਨਜ਼ਦੀਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਅਪਾਰ ਬਖਸ਼ਿਸ਼ ਹੈ, ਬੜੀ ਬਾਣੀ ਜ਼ੁਬਾਨੀ ਕੰਠ ਹੈ ਗਿਆਨੀ ਜੀ ਹੋਰਾਂ ਨੂੰ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ, ਆਓ ਢਾਡੀ ਵਾਰਾਂ ਦੁਆਰਾ ਇਤਿਹਾਸ ਸਰਵਣ ਕਰਵਾਉਣਗੇ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਦਾ ਜਥਾ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੋ ਜੀ। ਸਮੁੱਚੀ ਸੰਗਤ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਅਵਤਾਰ ਪੁਰਬ ਦੀ ਬਹੁਤ ਬਹੁਤ ਵਧਾਈ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਗੁਰ ਅਰਜਨ ਦਾ ਲਾਡਲਾ, ਮਾਂ ਦੀ ਅੱਖ ਦਾ ਤਾਰਾ, ਉਹਨੂੰ ਕਹਿੰਦੇ ਸੱਚੇ ਪਾਤਸ਼ਾਹ, ਉਹ ਬੜੀ ਨਿਆਰਾ। ਗੁਰ ਅਰਜਨ ਦਾ ਲਾਡਲਾ, ਮਾਂ ਦੀ ਅੱਖ ਦਾ ਤਾਰਾ, ਉਹਨੂੰ ਕਹਿੰਦੇ ਸੱਚੇ ਪਾਤਸ਼ਾਹ, ਉਹ ਬੜੀ ਨਿਆਰਾ। ਉਹਦੇ ਸਿਰ ਤੇ ਕਲਗੀ ਸੋਭਦੀ, ਪੈਂਦਾ ਚਮਕਾਰਾ, ਬੈਠਾ ਤਖ਼ਤ ਅਕਾਲ ਤੇ ਲੈ ਲਸ਼ਕਰ ਭਾਰਾ। ਅਜੀਤਵਾਲ ਦੇ ਪਾਰਸਾ, ਵਰਤੂ ਅਜੀਤਵਾਲ ਦੇ ਪਾਰਸਾ, ਕੋਈ ਖੇਲ ਨਿਆਰਾ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਪਿਆਰ ਸਤਿਕਾਰ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਕੋਈ ਰਸਨਾ ਬਾਂਝੀ ਨਾ ਰਵੇ। ਹਾਜ਼ਰੀਆਂ ਲਗਵਾਈਏ ਸਾਰੇ ਜਾਣੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਨਿਰੰਕਾਰ, ਛੇਵੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ, ਸਤਿਗੁਰੂ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬੋਪਰ ਪਕਾਰੀ, ਸ਼ਹਿਨਸ਼ਾਹ ਜੀ ਦੇ ਧੰਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਇਹ ਦਿਨ ਬੜੇ ਭਾਗਾਂ ਵਾਲੇ ਹੁੰਦੇ ਆ। ਪਹਿਲੀ ਗੱਲ ਤਾਂ ਉਹ ਦਿਨ, ਉਹ ਸਮਾਂ, ਉਹ ਘੜੀ, ਉਹ ਪਲ ਭਾਗਾਂ ਵਾਲਾ ਹੀ ਆ ਜਦੋਂ ਅਸੀਂ ਗੁਰੂ ਦੀ ਗੋਦ ਚ ਆਉਣੇ ਆ। ਤੇ ਜਦੋਂ ਕਿਤੇ ਵਿਸ਼ੇਸ਼ ਦਿਨ ਤੇ ਆ ਜਾਈਏ ਤੇ ਕਹਿੰਦੇ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਜਦੋਂ ਸਾਡੇ ਗੁਰੂ ਸਾਹਿਬਾਨਾਂ ਦਾ, ਜਦੋਂ ਸਿੱਖ ਯੋਧਿਆਂ ਦਾ, ਜਦੋਂ ਮਹਾਂਪੁਰਖਾਂ ਦਾ ਕੋਈ ਵਿਸ਼ੇਸ਼ ਦਿਨ ਦਿਹਾੜਾ ਹੋਵੇ ਨਾ, ਤੇ ਉਦੋਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣਦੀ ਹੈ। ਗੁਰੂ ਦੀ ਗੋਦ ਚ ਆਉਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਆਪਣੇ ਗੁਰੂ ਸਾਹਿਬਾਨਾਂ ਨੂੰ ਚੇਤੇ ਕਰਨਾ, ਉਹਨਾਂ ਦੇ ਆਉਣ ਦੀ ਖੁਸ਼ੀ ਮਨਾਉਣੀ, ਉਦੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਆਪਣੇ ਘਰਾਂ ਦੇ ਵਿੱਚ ਆਮ ਹੀ ਕੋਈ ਬੱਚਾ ਜਨਮ ਲਵੇ ਤੇ ਰਿਸ਼ਤੇਦਾਰ ਸਾਕ ਸੰਬੰਧੀ ਬੜੇ ਢੋਲ ਵਜਾਉਂਦੇ ਆ, ਬੜੀਆਂ ਖੁਸ਼ੀਆਂ ਮਨਾਉਣੀ, ਕਿਉਂ ਚਾਹ ਹੁੰਦਾ ਮਨ ਦੇ ਵਿੱਚ ਰੱਬ ਦੀਆਂ ਦਿੱਤੀਆਂ ਦਾਤਾਂ ਦੀਆਂ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਏ। ਪਰ ਜਿਹੜਾ ਰੱਬ ਹੀ ਆਇਆ ਹੋਵੇ ਤੇ ਉਹਦੇ ਆਉਣ ਦੀ ਖੁਸ਼ੀ ਸਾਰੇ ਜਹਾਨ ਨੂੰ, ਸਾਰੇ ਸੰਸਾਰ ਨੂੰ, ਸਾਰੇ ਸਿੱਖ ਪੰਥ ਨੂੰ, ਸਾਰੀ ਕੌਮ ਨੂੰ ਬੜੀ ਵੱਡੇ ਪੱਧਰ ਤੇ ਮਨਾਉਣੀ ਚਾਹੀਦੀ, ਅੰਦਰੋਂ ਮਹਿਸੂਸ ਕਰਨਾ ਚਾਹੀਦਾ ਵੀ ਅੱਜ ਦੁਨੀਆਂ ਦਾ ਜਿਹੜਾ ਰੱਬ ਆਇਆ, ਪਰਮਾਤਮਾ ਏ, ਹੜ ਵਧੀ ਇੱਕ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਬਡਾਲੀ ਨਗਰ ਨੂੰ ਭਾਗ ਲਾਏ ਸੀ। ਬਡਾਲੀ ਨਗਰ ਨੂੰ ਪਾਤਸ਼ਾਹ ਨੇ 1695 ਈਸਵੀ ਦੇ ਵਿੱਚ ਮੇਰੇ ਸਾਹਿਬ ਨੇ, ਮੇਰੇ ਨਿਰੰਕਾਰ ਨੇ, ਸਤਿਗੁਰੂ ਪਰਵਤਗਾਰ ਨੇ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਗਾਏ। ਆਓ ਇਹ ਪੁੱਤ ਦੀ ਮੰਗ ਕਿਵੇਂ ਕੀਤੀ ਮਾਂ ਨੇ, ਪੁੱਤ ਮਿਲਿਆ ਕਿਵੇਂ, ਕਿਉਂਕਿ ਮਾਵਾਂ ਜਿਹੜੀਆਂ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਰੋਜ਼ ਬੇਨਤੀਆਂ ਕਰਦੀਆਂ। ਪਹਿਲਾਂ ਤਾਂ ਬੱਚਿਆਂ ਲਈ ਬੇਨਤੀਆਂ ਕਰਦੀਆਂ, ਮਹਾਰਾਜ ਵੀ ਕਰ ਦਿਓ ਕਿਰਪਾ, ਕੁੱਖ ਸੁਲੱਖਣੀ ਹੋ ਜਾਵੇ। ਤੇ ਜਦੋਂ ਬੱਚਾ ਜਨਮ ਲੈ ਲਵੇ ਤੇ ਫਿਰ ਸਾਰੀ ਜ਼ਿੰਦਗੀ ਮਾਂ ਬਾਪ ਬੇਨਤੀਆਂ ਕਰਦਾ, ਸਾਰੀ ਜ਼ਿੰਦਗੀ ਬੱਚੇ ਲਈ। ਅਸੀਂ ਕੋਈ ਸਮਾਂ ਆਉਂਦਾ ਖੁਸ਼ੀ ਦਾ, ਕਈ ਵਾਰੀ ਗੁਰੂ ਘਰੇ ਆਉਣੇ ਆ, ਅਰਦਾਸ ਕਰਾਉਣੇ ਆ ਗ੍ਰੰਥੀ ਸਾਹਿਬਾਨ ਤੋਂ, ਗੁਰੂ ਸਾਹਿਬਾਨਾਂ ਦੇ ਵਜ਼ੀਰਾਂ ਤੋਂ, ਅਸੀਂ ਉਹਨਾਂ ਨੂੰ ਭਾਵਨਾ ਦੇ ਨਾਲ, ਸਤਿਕਾਰ ਦੇ ਨਾਲ ਭੇਟਾ ਦਿੰਦੇ ਹਾਂ, ਕਿਉਂਕਿ ਉਹ ਸਾਡਾ ਫਰਜ਼ ਬਣਦਾ ਗੁਰੂ ਸਾਹਿਬ ਦੇ ਵਜ਼ੀਰ ਦਾ, ਗ੍ਰੰਥੀ ਸਾਹਿਬਾਨ ਦਾ ਸਤਿਕਾਰ ਕਰਨਾ। ਗੁਰੂ ਸਾਹਿਬ ਆਪ ਕਰਦੇ ਰਹੇ ਹੈ। ਤੇ ਜੇ ਅਸੀਂ ਨਿਤ ਕਹੀਏ ਵੀ ਨਿਤ ਅਰਦਾਸ ਗੁਰੂ ਘਰੇ ਆ ਕੇ ਕਰਾ ਲਈਏ, ਇੰਨਾ ਸਾਡੇ ਕੋਲ ਵੀ ਸਮਾਂ ਨਹੀਂ ਹੁੰਦਾ, ਜਾਂ ਕਰ ਲਈਏ ਤੇ ਨਿਤ ਅਰਦਾਸ ਕਰਨ ਵਾਲਾ ਸਾਡਾ ਮਾਂ ਬਾਪ ਹੀ ਹੁੰਦਾ, ਚਾਹੇ ਉਹ ਘਰੇ ਬੈਠਾ ਅਰਦਾਸ ਕਰੇ, ਚਾਹੇ ਉਹ ਗੁਰੂ ਘਰੇ ਆਉਂਦਾ ਤੇ ਉੱਥੇ ਅਰਦਾਸ ਕਰਦਾ। ਮਾਪਾ ਆਪਦੇ ਲਈ ਨਹੀਂ, ਬੱਚਿਆਂ ਲਈ ਹੀ ਦੁਆਵਾਂ ਮੰਗਦਾ ਸਾਰੀ ਉਮਰ। ਮਾਤਾ ਗੰਗਾ ਜੀ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਅਨੰਦ ਸੇਵਕਾ ਭੌਰੇ ਹੈ, ਬਾਣੀ ਦੇ ਰਸਗੇ ਹੈ, ਬੰਦਗੀ ਵਾਲੇ ਆ, ਸੇਵਾ ਵਾਲੇ ਆ, ਸਿਮਰਨ ਵਾਲੇ ਆ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਹੋਣਾ ਕੋਈ ਛੋਟੀ ਗੱਲ ਨਹੀਂ।
ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਧਰਮ ਸੁਪਤਨੀ ਹੋਣਾ, ਪਤਾ ਨਹੀਂ ਕਿੰਨੇ ਜਨਮ ਭਗਤੀ ਕਰਨੀ ਪਈ ਹੋਊਗੀ। ਸਾਡੇ ਸਿੱਖ ਇਤਿਹਾਸ ਵਿੱਚ ਨਾ ਜਿਹੜਾ ਔਰਤਾਂ ਦਾ ਬੀਬੀਆਂ ਦਾ ਕਿਰਦਾਰ ਬੜਾ ਉੱਚਾ ਰਿਹਾ, ਤੇ ਸਿੱਖ ਇਤਿਹਾਸ ਨੇ ਸਿੱਖ ਗੁਰੂ ਸਾਹਿਬਾਨਾਂ ਨੇ ਔਰਤਾਂ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਬੀਬੀਆਂ ਨੂੰ ਮਾਣ ਦਿੱਤੇ, ਰੁਤਬੇ ਦਿੱਤੇ, ਬਲਕਿ ਸਾਰੇ ਧਰਮ ਚੰਗੇ ਆ। ਮੈਂ ਧਰਮ ਨੂੰ ਨਹੀਂ ਕਿਸੇ ਨੂੰ ਮਾੜਾ ਕਹਿੰਦਾ, ਪਰ ਜਿਹੜੇ ਧਰਮਾਂ ਦੇ ਵਿੱਚ ਵਿਚਰਨ ਵਾਲੇ ਲੋਕ ਆ ਉਹਨਾਂ ਨੇ ਆਪਦੀਆਂ ਲਿਖਤਾਂ ਦੇ ਵਿੱਚ ਉਹਨਾਂ ਨੇ ਆਪਦੀ ਸੋਝੀ ਦੇ ਮੁਤਾਬਕ ਔਰਤ ਨੂੰ ਦਰਜਾ ਨਹੀਂ ਉੱਚਾ ਦਿੱਤਾ। ਕਿਸੇ ਨੇ ਪੈਰ ਦੀ ਜੁੱਤੀ ਲਿਖਿਆ, ਕਿਸੇ ਨੇ ਔਰਤ ਨੂੰ ਬੰਦੇ ਬੰਦੇ ਭੱਦੇ ਭੱਦੇ ਸ਼ਬਦਾਂ ਨਾਲ ਸੰਬੋਧਨ ਕੀਤਾ, ਕਿਸੇ ਨੇ ਨਰਕ ਦਾ ਦੁਆਰ ਕਿਹਾ, ਕਿਸੇ ਨੇ ਕੁਝ ਕਿਹਾ। ਇਹ ਆਮ ਗੱਲ ਆ ਲੋਕਾਂ ਦੀ, ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਧਰਮ ਦੀ ਆੜ ਦੇ ਵਿੱਚ ਆਪਣੇ ਆਪ ਨੂੰ ਮਰਦ ਪ੍ਰਧਾਨ ਬਣਾਇਆ ਤੇ ਔਰਤ ਨੂੰ ਬੜਾ ਨੀਵਾਂ ਦਿਖਾਇਆ। ਪਰ ਸਾਡੇ ਸਿੱਖ ਧਰਮ ਦੇ ਵਿੱਚ ਮਹਾਰਾਜ ਕਹਿੰਦੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਜਾਨ। ਮਹਾਰਾਜ ਕਹਿੰਦੇ ਜਿਹਨੇ ਰਾਜੇ ਜੰਮੇ, ਜਿਹਨੇ ਸੂਰਮੇ ਜੰਮੇ, ਜਿਹਨੇ ਯੋਧੇ ਜੰਮੇ, ਜਿਹਨੇ ਭਗਤ ਜੰਮੇ, ਜਿਹਨੇ ਦਾਨੀ ਜੰਮੇ, ਜਿਹਨੇ ਸਾਧੂ ਸੰਤ ਮਹਾਤਮਾ ਜੰਮੇ, ਜਿਹਨੇ ਕਿਰਤੀ ਜੰਮੇ, ਜਿਹਨੇ ਕਾਮੇ ਜੰਮੇ ਆਪਦੀ ਕੁੱਖ ਦੇ ਵਿੱਚੋਂ, ਤੇ ਕਹਿੰਦੇ ਦੁਨੀਆਂ ਦੇ ਲੋਕੋ ਉਹਨੂੰ ਕਿਉਂ ਮੰਦਾ ਕਹਿੰਦੇ ਹੋ, ਉਹਨੂੰ ਕਿਉਂ ਮੰਦਾ ਆਖਿਆ ਜਾਂਦਾ। ਮਹਾਰਾਜ ਕਹਿੰਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ 'ਚ ਮਾਤਾ ਗੰਗਾ ਜੀ ਸਵਾਵਾਂ ਕਰਦੇ ਆ ਹਰ ਰੋਜ਼। ਮਨ ਦੇ ਵਿੱਚ ਕੋਈ ਐਸਾ ਖਿਆਲ ਨਹੀਂ, ਕਿਉਂਕਿ ਵਿਆਹ ਹੋਏ ਨੂੰ ਕੁਝ ਸਾਲ ਗੁਜ਼ਰ ਗਏ ਹੈ। ਤੇ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਡੇ ਨਾਲ ਸਮਾਜ ਦੇ ਲੋਕ ਬੜੇ ਭੈੜੇ ਸ਼ਬਦ ਕਹਿਣ ਲੱਗ ਜਾਂਦੇ ਆ ਜਦੋਂ ਕਿਤੇ ਕੋਈ ਦੋ ਧੀ ਭੈਣਾਂ ਵਿਆਹੀ ਨੂੰ ਕੁਝ ਸਮਾਂ ਬਤੀਤ ਹੋ ਜਾਵੇ, ਲੰਘ ਜਾਣ ਕੁਝ ਸਾਲ, ਤੇ ਪਹਿਲਾਂ ਬੀਬੀਆਂ ਹੀ ਸ਼ੁਰੂ ਕਰ ਦਿੰਦੀਆਂ ਵੀ ਇਹ ਨਕੜਮੀ ਹੈ, ਇਹਦੀ ਕੁੱਖ ਨਹੀਂ ਸਲੱਖਣੀ ਹੋਈ, ਇਹ ਬਾਂਝ ਆ, ਬੜੇ ਭੈੜੇ ਭੈੜੇ ਨਾ। ਇੱਥੋਂ ਤੱਕ ਔਤਰੇ ਸ਼ਬਦ ਵੀ ਸੁਣਨਾ ਪੈਂਦਾ, ਔਤਰੇ ਸ਼ਬਦ ਵੀ ਕਹਿਣ ਲੱਗ ਜਾਂਦੇ ਲੋਕੀ ਵੀ ਇਹਨਾਂ ਨੇ ਤਾਂ ਉਤਰ ਹੀ ਜਾਣਾ, ਇਹ ਕਰਮ ਹੋਣੇ ਕਹੇ ਸ਼ਬਦ। ਪਰ ਮੈਂ ਬੇਨਤੀ ਕਰਾਂ, ਇਹ ਨਹੀਂ ਕਹਿਣੇ ਚਾਹੀਦੇ। ਜੇ ਕਿਸੇ ਕੋਲ ਕੋਈ ਘਾਟ ਆ ਨਾ ਕੁਦਰਤ ਦੀ, ਕੁਦਰਤ ਵੱਲੋਂ, ਰੱਬ ਵੱਲੋਂ, ਤੇ ਉਹਦਾ ਸਾਥ ਦੇਣਾ ਚਾਹੀਦਾ, ਉਹਨੂੰ ਘਾਟ ਮਹਿਸੂਸ ਨਹੀਂ ਕਰਾਉਣੀ ਚਾਹੀਦੀ, ਕਿਉਂਕਿ ਦਿਲ ਨਹੀਂ ਦਿਖਾਉਣਾ ਚਾਹੀਦਾ ਕਿਸੇ ਦਾ। ਸਭ ਤੋਂ ਮਾੜਾ ਬੀਜ, ਸਭ ਤੋਂ ਮਾੜਾ ਕਰਮ ਇਹ ਆ ਵੀ ਬੰਦੇ ਦਾ ਕਿਸੇ ਦਾ ਦਿਲ ਦਿਖਾਉਣੇ। ਜਦੋਂ ਆਪਾਂ ਬੁੱਲਾ ਕਹਿੰਦਾ ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁਛ ਢਹਿੰਦਾ, ਇੱਕ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ, ਰੱਬ ਦਿਲ ਦੇ ਵਿੱਚ ਰਹਿੰਦਾ ਪਰਮੇਸ਼ਰ। ਜੇ ਕੋਈ ਦਿਲੋਂ ਦੁਆ ਦੇ ਦੇਵੇ ਨਾ, ਦਿਲੋਂ ਅਰਦਾਸ ਕਰ ਦੇਵੇ, ਦਿਲੋਂ ਦੁਆ ਦੇ, ਇਹ ਨਹੀਂ ਵੀ ਆਪਣੀ ਅਰਦਾਸ ਕਰਦੇ। ਕਈ ਵੀਰੀ ਕੋਈ ਕਿਸੇ ਨੂੰ ਆਪਾਂ ਚੰਗੇ ਲੱਗ ਜਾਈਏ, ਕੋਈ ਆਪਣਾ ਕਰਮ ਚੰਗਾ ਲੱਗ ਜਾਏ, ਆਪਣੀ ਬੋਲੀ ਚੰਗੀ ਲੱਗ ਜਾਏ, ਤੇ ਅਗਲਾ ਦੁਆ ਦੇ ਦਿੰਦਾ ਅੰਦਰੋਂ, ਦੁਆ ਦਿੰਦਾ। ਕਹਿੰਦੇ ਜੋ ਬਾਤ ਦੁਆ ਸੇ ਨਹੀਂ ਹੋਤੀ, ਜੋ ਬਾਤ ਦੁਆ ਸੇ ਨਹੀਂ ਹੋਤੀ, ਉਹ ਬਾਤ ਦੁਆ ਸੇ ਹੋਤੀ ਹੈ। ਜਬ ਕਾਬਲ ਮੁਰਸ਼ਦ ਮਿਲ ਜਾਏ, ਤੋ ਬਾਤ ਖੁਦਾ ਸੇ ਹੋਤੀ ਹੈ। ਇੱਕ ਹੁੰਦੀ ਮੈਡੀਸਨ ਦਵਾਈ, ਇੱਕ ਦੁਆਵਾਂ ਹੁੰਦੀਆਂ ਅਰਦਾਸਾਂ ਜਿਹੜੀਆਂ ਆਪਾਂ ਕਰਦੇ ਹਾਂ। ਕੋਈ ਭਲਾ ਬੰਦਾ ਸਾਡੇ ਲਈ ਅਰਦਾਸ ਕਰ ਦੇਵੇ, ਤੇ ਫਿਰ ਰੱਬ ਭਲਿਆਂ ਦੀ ਅਰਦਾਸ ਨਹੀਂ ਮੋੜਦਾ। ਰੱਬ ਕਹਿੰਦਾ ਮੇਰੀ ਬਾਂਦੀ ਭਗਤ ਛਡਾਵੈ, ਬਾਂਦੀ ਭਗਤ ਨਾ ਛੁੱਟੇ ਮੋਹੇ। ਕਹਿੰਦੇ ਮੇਰੀ ਗੱਲ ਕੀਤੀ ਨੂੰ ਮੇਰਾ ਭਗਤ ਭਾਵੇਂ ਟਾਲ ਦੇਵੇ ਨਾ ਸੁਣੇ, ਪਰ ਭਗਤ ਦੀ ਕਹੀ ਗੱਲ ਨੂੰ ਮੈਂ ਨਹੀਂ ਟਾਲ ਸਕਦਾ, ਉਹਦੀ ਕੀਤੀ ਅਰਦਾਸ ਨੂੰ ਮੈਂ ਨਹੀਂ ਟਾਲ ਸਕਦਾ। ਇਹ ਬਾਬਾ ਬੁੱਢਾ ਜੀ ਨੇ ਅਰਦਾਸ ਕਰਨੀ ਹੈ ਮਾਤਾ ਗੰਗਾ ਜੀ ਵਾਸਤੇ, ਬ੍ਰਹਮ ਗਿਆਨੀ ਜੀ ਨੇ। ਆਓ ਹਰ ਰੋਜ਼ ਦੀ ਤਰ੍ਹਾਂ ਮਾਤਾ ਜੀ ਸੇਵਾਵਾਂ ਨਿਭਾ ਰਹੇ ਹੈ, ਤੇ ਇੱਕ ਦਿਨ ਜਿਹੜੀ ਮਾਤਾ ਪ੍ਰਿਥਵੀ ਚੰਦ ਆ ਨਾ, ਉਹਦੇ ਘਰ ਵਾਲੀ ਹੈ, ਪ੍ਰਿਥਵੀ ਚੰਦ ਵੱਡਾ ਸੀ ਮਹਾਰਾਜ ਤੋਂ, ਤੇ ਬੜਾ ਵਿਰੋਧ ਰੱਖਦਾ ਰਿਹਾ। ਭਰਾ ਆਪਾਂ ਹੁਣ ਵੀ ਕਹਿ ਦਿੰਦੇ ਭਰਾਵਾਂ 'ਚ ਨਾ, ਸਾਰੇ ਰਿਸ਼ਤਿਆਂ 'ਚ ਸਾਡਿਆਂ 'ਚ ਪਿਆਰ ਚਾਹੀਦਾ। ਕੋਈ ਨਹੀਂ, ਜੇ ਕਿਸੇ ਕੋਈ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਕ ਸੰਬੰਧੀ ਕੋਈ ਵੀ ਆ, ਤੇ ਜੇ ਕੋਈ ਮਾੜਾ ਚੰਗਾ ਬੋਲ ਬੋਲਦਾ ਤੇ ਉਹਨੂੰ ਸਮਝਾ ਲੈਣਾ ਚਾਹੀਦਾ, ਪਹਿਲਾਂ ਪਿਆਰ ਨਾਲ ਸਮਝਾਈਏ, ਕਿਉਂਕਿ ਸ਼ਾਇਦ ਭੁੱਲਿਆ ਹੋਇਆ ਰਾਹ ਪੈ ਜਾਵੇ। ਰਿਸ਼ਤੇ ਟੁੱਟ ਛੇਤੀ ਜਾਂਦੇ ਆ, ਜੁੜਦੇ ਬੜੀ ਮੁਸ਼ਕਲਾਂ ਦੇ ਨਾਲ, ਬਣਾਉਣੇ ਗੰਢਣੇ ਮੁਸ਼ਕਲਾਂ ਨਾਲ ਪੈਂਦੇ ਆ, ਟੁੱਟਣ ਲੱਗਿਆਂ ਤਾਂ ਇੱਕ ਮਿੰਟ ਲੱਗਦਾ। ਤੇ ਪ੍ਰਿਥਵੀ ਚੰਦ ਨੂੰ ਵੀ ਬੜਾ ਸਮਝਾਇਆ ਸੀ ਗੁਰੂ ਰਾਮਦਾਸ ਮਹਾਰਾਜ ਨੇ, ਬੜਾ ਸਮਝਾਇਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁੱਤਰਾ ਕਿਉਂ ਵਿਰੋਧ ਕਰਦਾ ਆਪਦੇ ਭਰਾ ਦਾ, ਕਿਉਂ ਸਾਨੂੰ ਮਾੜਾ ਚੰਗਾ ਬੋਲਦਾ,
ਕਾਹੇ ਪੂਤ ਝਗੜ ਤੋਂ ਸੰਗ ਬਾਪ। ਮਹਾਰਾਜ ਨੇ ਗੁਰਬਾਣੀ ਚ ਲਿਖੀ ਇਹ ਗੱਲ, ਗਵਾਹੀ ਦਿੱਤੀ ਵੀ ਪ੍ਰਿਥਵੀ ਚੰਦ ਝਗੜਦਾ ਸੀ ਆਪਦੇ ਬਾਪ ਨਾਲ, ਪਿਤਾ ਜੀ ਨਾਲ, ਗੁਰੂ ਰਾਮਦਾਸ ਮਹਾਰਾਜ ਜੀ ਨਾਲ, ਆਪਦੇ ਭਰਾਤਾ ਨਾਲ, ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਨਾਲ। ਮਹਾਰਾਜ ਕਹਿੰਦੇ ਕਾਹੇ ਪੂਤ ਝਗੜ ਤੋਂ ਸੰਗ ਬਾਪ, ਜਨਕੇ ਜਨੇ ਵਡੇਰੇ ਤੋਂ 300 ਝਗੜ ਤਾਂ ਪਾਪ। ਇਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਸ਼ਬਦਾਂ ਤੋਂ, ਮਹਾਰਾਜ ਦੇ ਤੋਂ ਸੇਧ ਲੈਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਆਪਦੇ ਮਾਂ ਬਾਪ ਨੂੰ ਉੱਚਾ ਬੋਲਣਾ ਝਗੜਨਾ, ਮਾਂ ਬਾਪ ਨਾਲ ਮਾਂ ਬਾਪ ਨੂੰ ਮੰਦਾ ਬੋਲਣਾ ਪਾਪ ਆ, ਇਹ ਗੁਰਬਾਣੀ ਦੀ ਗਵਾਹੀ ਹੈ। ਜਨਕੇ ਜਨੇ ਵਡੇਰੇ ਤੋਂ ਮੋਹ 300 ਝਗੜ ਤਾਂ ਪਾਪ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਹੈ। ਰੱਬ ਕਹਿੰਦਾ ਪਹਿਲਾਂ ਤੇਰਾ ਰੱਬ ਮਾਂ ਬਾਪ ਹੈ, ਫਿਰ ਦੂਸਰਾ ਤੇਰਾ ਜਿਹੜਾ ਦੁਨਿਆਵੀ ਉਸਤਾਦ ਆ ਤੇਰਾ ਸਵਾਮੀ ਪਰਮੇਸ਼ਰ ਦਾ। ਮਹਾਰਾਜ ਕਹਿੰਦੇ ਫਿਰ ਗਾਂਹ ਅੱਗੇ ਤੀਜੇ ਚੌਥੇ ਨੰਬਰ ਤੇ ਜਾ ਕੇ ਫਿਰ ਮੈਂ ਪਰਸਾਨਾ, ਜੇ ਦੁਨੀਆਂਦਾਰੀ ਦੇ ਵਿੱਚ ਤੋਂ ਮਾਣ ਸਨਮਾਨ ਰੱਖਦਾ, ਦੁਨੀਆਂਦਾਰੀ ਦੇ ਤੈਨੂੰ ਵਿਚਰਨ ਦਾ ਪਤਾ, ਕਿਹਦੀ ਕਿਵੇਂ ਇੱਜ਼ਤ ਕਰਨੀ ਹੈ ਤੈਨੂੰ ਇਹ ਢੰਗ ਆਉਂਦਾ ਜੇ, ਫਿਰ ਰੱਬ ਕਹਿੰਦਾ ਮੈਂ ਪਰਸਾਨਾ। ਮਾਂ ਬਾਪ ਤਾਂ ਰੁਲਦੇ ਫਿਰਦੇ ਹੁਣ ਤੇ ਮੇਰੇ ਵਰਗਾ, ਭਾਵੇਂ ਇੱਥੇ ਸੋਨੇ ਦਾ ਰੁਮਾਲਾ ਚੜਾ ਜੇ ਤਾਂ ਵੀ ਫਰਕ ਨਹੀਂ ਪੈਣਾ। ਮੇਰੇ ਪਾਤਸ਼ਾਹ ਗਰੀਬ ਨਿਵਾਜ ਨੇ ਇਹ ਗੱਲ ਕਹੀ, ਪ੍ਰਿਥਵੀ ਚੰਦ ਵਿਰੋਧੀ ਸੀ ਤੇ ਪ੍ਰਿਥਵੀ ਚੰਦ ਨੇ ਇੱਥੋਂ ਤੱਕ ਵੀ ਵਿਰੋਧ ਕੀਤਾ ਵੀ ਜਿਹੜੀ ਸੰਗਤ ਆਉਣੀ ਉਹ ਤੋਂ ਰਾਹ 'ਚ ਹੀ ਰਸਤਾ ਫੜ ਲੈਣੀਆਂ, ਮਾਇਆ ਫੜ ਲੈਣੀ, ਤੇ ਇੱਥੋਂ ਤੱਕ ਵੀ ਸਮਾਂ ਆਇਆ। ਮਹਾਰਾਜ ਨੂੰ ਭੁੱਖੇ ਵੀ ਸੌਣਾ ਪਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪ ਨੂੰ ਵੀ ਲੰਗਰ ਵੀ ਮਸਤਾਨੇ ਰਹਿਣ ਲੱਗ ਗਏ ਸੀ। ਤੇ ਇਹਦੇ ਘਰ ਵਾਲੀ ਕਰਮੋਂ ਨੇ ਮਿਹਣੇ ਦਿੱਤੇ ਗੋਲੀ ਨੂੰ, ਦਾਸੀ ਨੂੰ ਦੇਖ ਕੇ ਕਹਿੰਦੀ ਆ ਦਸ਼ਾਲੇ ਜਿਹੜੇ ਸੁੱਕਣੇ ਪਾ ਰਹੀ ਆ ਦਿਖਾ ਦਿਖਾ ਕੇ ਸਾਨੂੰ, ਇਹ ਸਗੋਂ ਹੀ ਸਾਹਮਣੇ ਮੇਰੇ ਪੁੱਤ ਮਿਹਰਬਾਨ ਨੇ ਸਾਹਮਣੇ ਆ, ਇਹਨਾਂ ਨੇ ਤਾਂ ਉਤਰੇ ਜਾਣਾ, ਗੰਗਾ ਦੀ ਕਿਹੜਾ ਕੁੱਖ ਸੁਲੱਖਣੀ ਹੋਣੀ ਆ। ਇਹ ਜਿਹੜੀਆਂ ਵਸਤੂਆਂ, ਇਹ ਮਹਿੰਗੇ ਦਸ਼ਾਲੇ, ਜੇਵਰ, ਗਹਿਣੇ ਜੋ ਵੀ ਦਿਖਾ ਰਹੀ ਆ ਨਾ, ਦਾਸੀ ਨੂੰ ਕਹੀਆਂ ਇਹ ਗੱਲਾਂ, ਕਹਿੰਦੀ ਇਹਨਾਂ ਨੇ ਉਤਰੇ ਜਾਣਾ ਜਹਾਨ ਤੋਂ। ਵੇਖੋ ਦੁਨੀਆਂ ਕਿਹੋ ਜਿਹੀ ਆ, ਰੱਬ ਨੂੰ ਵੀ ਇਹ ਸ਼ਬਦ ਵਰਤ ਲਏ ਦੁਨੀਆਂ ਨੇ, ਪਰਮਾਤਮਾ ਨੂੰ ਵੀ। ਤੇ ਜਿਹੜਾ ਚੰਗਾ ਬੰਦਾ ਉਹ ਕਹਿੰਦਾ ਵੀ ਮੇਰੀ ਰਸਨਾ ਚੋਂ ਕਿਸੇ ਨੂੰ ਮਾੜਾ ਸ਼ਬਦ ਨਾ ਨਿਕਲ ਜੇ, ਭਾਵੇਂ ਉਹਦਾ ਬੈਰ ਕੋਈ ਹੋਵੇ। ਚੰਗਾ ਬੰਦਾ ਇਉਂ ਕਹਿੰਦਾ ਵੀ ਬੈਰੀ ਦਾ ਵਾ ਕਦੇ ਮਾੜਾ ਸੋਚੀਏ, ਤੇ ਜਿਹੜਾ ਮਾੜਾ ਉਹ ਤਾਂ ਆਪਦਿਆਂ ਤੋਂ ਹੀ ਸ਼ੁਰੂ ਕਰਦਾ ਵੀ ਮੇਰਾ ਇਹਨਾਂ ਦਾ ਮਾੜਾ ਹੋ ਜੇ, ਮੇਰਾ ਚੰਗਾ ਹੋ ਜੇ। ਇਹ ਇਤਿਹਾਸ ਗਵਾਹੀ ਹੈ, ਗੁਰੂ ਅਰਜਨ ਦੇਵ ਮਹਾਰਾਜ ਨਾਲ ਆਈ ਸੋਚਦਾ ਰਿਹਾ ਪ੍ਰਿਥਵੀ ਚੰਦ। ਕਰਮੋ ਕਹਿੰਦੀ ਇਹ ਤਾਂ ਉਤਰੇ ਜਾਣਾ, ਇਹਨਾਂ ਨੇ ਅਸੀਂ ਸਾਹਮਣਾ ਸਾਰਾ ਕੁਛ। ਗੋਲੀ ਪਿਆਰ ਕਰਦੀ ਸੀ ਮਾਤਾ ਜੀ ਨੂੰ, ਜਿਹੜਾ ਬੰਦਾ ਪਿਆਰ ਕਰਦਾ ਹੋਵੇ ਨਾ ਗੱਲ ਨਹੀਂ ਜਰ ਸਕਦਾ ਕਿਸੇ ਦੀ, ਜਿਹਨੂੰ ਕੋਈ ਸਤਿਕਾਰ ਦਿੰਦਾ ਹੋਵੇ ਉਹਦੇ ਸੀਨਾ 'ਚ ਆਰੀਆਂ 'ਚ ਫਿਰ ਗਈਆਂ। ਉਹਨੇ ਰੋ ਕੇ ਮਾਤਾ ਗੰਗਾ ਜੀ ਨੂੰ ਦੱਸਿਆ, ਮਾਂ ਵੀ ਮੈਂ ਤੂੰ ਆ ਸ਼ਬਦ ਸੁਣੇ ਨਹੀਂ ਗਏ, ਮੈਂ ਮਜਬੂਰ ਹੋ ਕੇ ਤੈਨੂੰ ਤੁਹਾਨੂੰ ਕਹਿ ਰਹੀ ਹਾਂ, ਤੇ ਮੈਂ ਤੁਹਾਨੂੰ ਤਾਂ ਕਹਿ ਰਹੀ ਹਾਂ ਵੀ ਤੁਹਾਡੇ ਪਤੀ ਜੀ ਗੁਰੂ ਅਰਜਨ ਦੇਵ ਮਹਾਰਾਜ ਦੁਨੀਆਂ ਦੀਆਂ ਝੋਲੀਆਂ ਭਰਦੇ ਆ ਬੈਠੇ, ਦੁੱਧ ਪੁੱਤ ਕੋਈ ਮੰਗਦਾ ਦਿੰਦੇ ਆ, ਇੱਥੇ ਮੰਗ ਤੇ ਆ ਕੇ ਰਾਜੇ ਬਣ ਕੇ ਚਲੇ ਗਏ, ਤੇ ਮੈਨੂੰ ਲੱਗਦਾ ਹੈ ਵੀ ਤੁਸੀਂ ਵੀ ਮੰਗ ਲਓ, ਤੁਸੀਂ ਦੇਰੀ ਕਰਤੀ ਮੰਗਣ ਲੱਗੇ, ਕੋਈ ਰਜਾ ਹੋਣੀ, ਕੋਈ ਲੀਲਾ ਹੋਣੀ ਹੈ ਮਾਲਕ ਦੀ। ਤੇ ਮਾਤਾ ਗੰਗਾ ਜੀ ਤੁਸੀਂ ਮੇਰੇ ਵੱਡੇ ਹੋ, ਸਤਿਕਾਰਯੋਗ ਹੋ, ਰੱਬ ਦਾ ਰੂਪ ਹੈ, ਮੈਂ ਤੁਹਾਡਾ ਸਤਿਕਾਰ ਮਾਮਾ ਵਾਂਗੂ, ਵੱਡੀਆਂ ਭੈਣਾਂ ਵਾਂਗੂ ਕਰਦੀ ਹਾਂ, ਮੈਥੋਂ ਤੁਹਾਡੇ ਪ੍ਰਤੀ ਸ਼ਬਦ ਜਿਹੜੇ ਜਰੇ ਨਹੀਂ ਗਏ, ਤੇ ਤੁਸੀਂ ਜ਼ਰੂਰ ਬੇਨਤੀ ਕਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਜਿਵੇਂ ਸਹੇਲੀਆਂ ਬੀਬੀਆਂ ਆਪਸ ਵਿੱਚ ਗੱਲਾਂ ਕਰ ਲੈਂਦੀਆਂ, ਕਈ ਦਿਲ ਦੀਆਂ ਗੱਲਾਂ ਬੰਦੇ ਹੁੰਦੀਆਂ ਏ ਇਨਸਾਨ ਦੀਆਂ, ਉਹ ਕਿਸੇ ਕਿਸੇ ਕੋਲੇ ਕੀਤੀਆਂ ਜਾਂਦੀਆਂ, ਤੇ ਗੋਲੀ ਬੜਾ ਨੇੜੇ ਪ੍ਰੇਮ ਕਰਦੀ ਸੀ ਮਾਤਾ ਜੀ ਨੂੰ। ਮਾਤਾ ਜੀ ਦਾ ਕਰਮ ਸੀ, ਜਦੋਂ ਕਰਮ ਸੀ ਜਦੋਂ ਲੰਗਰ ਪਾਣੀ ਚੋਂ ਸਵਾਵਾਂ ਕਰਕੇ ਆਉਣੀਆਂ, ਤੇ ਮਹਾਰਾਜ ਨੇ ਦੀਵਾਨ ਚੋਂ ਆਉਣਾ ਤੇ ਵਿਸਰਾਮ ਕਰਨਾ, ਮਾਤਾ ਜੀ ਨੇ ਪੈਰ ਦਬਾਉਣੇ ਮਹਾਰਾਜ ਦੇ ਚਰਨ ਘੁੱਟਣੇ ਸੱਚੇ ਪਾਤਸ਼ਾਹ ਜੀ ਦੇ। ਅੱਜ ਸਮਾਂ ਬਦਲ ਗਿਆ, ਚਰਨ ਘੁੱਟਣੇ ਮਹਾਰਾਜ ਜੀ ਦੇ, ਤੇ ਚਰਨ ਘੁੱਟਦਿਆਂ ਘੁੱਟਦਿਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗਿਆ ਮਾਤਾ ਗੰਗਾ ਜੀ ਦੇ ਤੇ ਮਹਾਰਾਜ ਦੇ ਚਰਨਾਂ ਤੇ। ਇਹ ਜਿਹੜਾ ਹੰਝੂ ਆਉਣਾ ਇਹਦਾ ਪਾਣੀ ਗਰਮ ਹੁੰਦਾ, ਅੱਖਾਂ ਦਾ ਪਾਣੀ ਗਰਮ ਹੁੰਦਾ ਏ, ਹੰਝੂ ਡਿੱਗਿਆ ਜਦੋਂ ਵਿਰਾਗ ਹੋਵੇ ਵਾਲਾ ਉਦੋਂ ਹੰਝੂ ਆਉਂਦੇ ਜਾਂ ਬਾਹਲੀ ਖੁਸ਼ੀ ਹੋ ਜਾਵੇ ਅੱਖਾਂ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੰਗਾ ਹੰਝੂ ਡਿੱਗ ਰਹੇ ਨੇ, ਕੀ ਗੱਲ ਹੋ ਗਈ, ਰੋ ਰਹੇ ਹੋ, ਦੱਸੋ ਕਿ ਤੁਹਾਨੂੰ ਕੋਈ ਦੁੱਖ ਲੱਗਿਆ, ਕੋਈ ਸਰੀਰਕ ਦੁੱਖ ਆ, ਦੱਸੋ ਕੀ ਗੱਲ ਹੈ। ਮਹਾਰਾਜ ਪੁੱਛਦੇ ਬੜੇ ਸਤਿਕਾਰ ਨਾਲ, ਕਹਿੰਦੀ ਮਹਾਰਾਜ
ਕੀਤੀ ਮਾਂ ਗੰਗਾ ਨੇ ਬੇਨਤੀ ਤੁਸੀਂ ਸੱਚੇ ਪਰਵਦਗਾਰ ਕਹਿੰਦੀ ਮੇਰੇ ਮਾਲਕਾ ਅੱਜ ਤੁਹਾਤੋਂ ਕੁਝ ਮੰਗਣਾ ਹੈ ਅੱਜ ਮੈਂ ਬੇਨਤੀ ਕਰਨੀ ਹੈ ਮੈਂ ਤੁਹਾਤੋਂ ਮੰਗਿਆ ਕੁਝ ਨਹੀਂ ਪਰ ਅੱਜ ਮੰਗੇ ਬਿਨਾਂ ਰਿਹਾ ਨਹੀਂ ਜਾਣਾ ਅੱਜ ਸਮਾਂ ਹੀ ਇਹੋ ਜਿਹਾ ਬਣ ਗਿਆ ਅੱਜ ਕੰਨਾਂ 'ਚ ਬੋਲ ਹੀ ਇਹੋ ਜਿਹੇ ਗੂੰਜ ਰਹੇ ਹੈ ਅੱਜ ਮੇਰੇ ਮਨ ਦਾ ਮਨ ਨੂੰ ਭੜਕਾ ਹੀ ਭੜਕ ਰਿਹਾ ਮੇਰਾ ਮਨ ਅੱਜ ਸ਼ਾਂਤੀ ਵਿੱਚ ਨਹੀਂ ਅੱਜ ਉਹੀ ਬੋਲ ਕੰਨਾਂ ਵਿੱਚ ਗੂੰਜੀ ਜਾਂਦੇ ਆ ਕੀਤੀ ਮਾਂ ਗੰਗਾ ਨੇ ਬੇਨਤੀ ਤੁਸੀਂ ਸੱਚੇ ਪਰਬਦਗਾਰ ਕਹਿੰਦੀ ਜਾਨ ਜਹਾਨੋਂ ਉਤਰੇ ਜਿਹਦੇ ਘਰ ਵਿੱਚ ਨਾ ਗਲਜਾਰ ਖੁਸ਼ੀਆਂ ਗਲਜਾਰਾਂ ਬੱਚਿਆਂ ਦੀਆਂ ਬਹਾਰਾਂ ਜਿਹਨਾਂ ਘਰਾਂ ਵਿੱਚ ਨਾ ਹੋਣ ਅਤੇ ਉਹਨਾਂ ਨੂੰ ਲੋਕ ਔਤਰੇ ਕਹਿਣ ਲੱਗ ਜਾਂਦੇ ਆ ਜਿਵੇਂ ਕਰਮੋਂ ਨੇ ਕਹੇ ਕਹਿੰਦੀ ਜਾਨ ਜਹਾਨੋਂ ਉਤਰੇ ਜਿਹਦੇ ਘਰ ਵਿੱਚ ਨਾ ਗਲਜਾਰ ਬਿਨ ਬੱਚਿਆਂ ਤੋਂ ਮਾਂ ਬਾਪ ਹੁੰਦੇ ਦੇਖੇ ਜੱਗ ਤੇ ਖੁਆਰ ਤੇ ਅੱਜ ਦਾ ਜਿਵੇਂ ਸਮਾਂ ਦੇਖਾਂ ਤੇ ਅੱਜ ਸੋ ਬੱਚਿਆਂ ਵਾਲੇ ਵੀ ਖੁਆਰ ਹੋਈ ਜਾਂਦੇ ਆ ਅੱਜ ਦਾ ਸਮਾਂ ਬਦਲ ਗਿਆ ਗੁਰੂ ਮਹਾਰਾਜ ਕਿਰਪਾ ਕਰੇ ਨੌਜਵਾਨ ਪੀੜ੍ਹੀ ਨੂੰ ਮਤ ਦੇਵੇ ਮਾਤਾ ਜੀ ਕਹਿੰਦੇ ਬਿਨ ਬੱਚਿਆਂ ਤੋਂ ਮਾਂ ਬਾਪ ਹੁੰਦੇ ਜੱਗ ਤੇ ਫਿਰਨ ਖੁਆਰ ਅੱਜ ਕਰਮੋਂ ਮਿਹਣੇ ਮਾਰ ਜੀ ਮੇਰੇ ਸੀਨੇ ਫਿਰ ਗਈ ਆਰ ਕਹਿੰਦੀ ਕਰਮੋਂ ਨੇ ਮੇਰੇ ਮਾਰੇ ਆ ਮੇਰੇ ਸੀਨੇ 'ਚ ਆਰੀਆਂ ਚੱਲ ਪਈਆਂ ਅੱਜ ਕਰਮੋਂ ਮਿਹਣੇ ਮਾਰ ਦੀ ਮੇਰੇ ਸੀਨੇ ਫਿਰ ਗਈ ਤਾਰ ਝੋਲੀ ਦਾਤ ਪਾ ਦਿਓ ਪੁੱਤ ਦੀ ਤੁਸੀਂ ਜੱਗ ਦੇ ਪਾਲਣਹਾਰ ਮੈਂ ਜੀਤਵਾਲ ਦੇ ਪਾਰਸ ਤੇ ਤੇਰੇ ਦੇਖੇ ਪਰ ਉਪਕਾਰ ਆਓ ਮਾਤਾ ਗੰਗਾ ਜੀ ਨੇ ਪੁੱਤਰ ਦਾਤ ਪ੍ਰਾਪਤੀ ਕਰਨ ਵਾਸਤੇ ਜਿਵੇਂ ਬੇਨਤੀਆਂ ਕੀਤੀਆਂ ਭਾਈ ਜਗਤਾਰ ਸਿੰਘ ਮਾਂਗੇਵਾਲ ਸਾਥੀ ਭਾਈ ਜਗਸੀਰ ਸਿੰਘ ਬੰਸੀਪੁਰਾ ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਉਣ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਦੋਹੇ।

0: ਝੋਲੀ ਵਿੱਚ ਪਾ ਦਿਓ ਮੁਰਾਦ ਪੁੱਤ ਦੀ।
1: ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ ਪੁੱਤਰ ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱਡਦੀ ਫਿਨੇ ਦੁਨੀਆਂ ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ ਸੀਤਰ ਪੁੱਤਰਾਂ ਬਿਨਾ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ। ਉਂਜ ਤਾਂ ਹੈ ਨੀ ਜਗਤ ਮੈਂ ਕਿਸੀ ਕਿਸਮ ਕਾ ਨੇਮ ਪਰ ਤਿੰਨੇ ਮੁੱਲ ਨਾ ਮਿਲਦੇ ਪਾਰਸ ਪੁੱਤਰ ਅਤੇ ਪ੍ਰੇਮ ਇਹ ਤਿੰਨ ਚੀਜ਼ਾਂ ਕਦੇ ਮੁੱਲ ਨਹੀਂ ਬਣੀਆਂ ਤੇ ਇਹ ਮਿਲਦੀਆਂ ਕਿੱਥੋਂ ਆ ਰੱਬ ਦੇ ਘਰੋਂ ਮਿਲਦੀਆਂ। ਵੱਡੇ ਵੱਡੇ ਧਨੀ ਲੋਕ ਮਾਇਆਧਾਰੀ ਲੋਕ ਤਾਕਤਵਰ ਅਹੁਦਿਆਂ ਵਾਲੇ ਰਾਜੇ ਮਹਾਰਾਜੇ ਪੁੱਤਰ ਭਾਲਦੇ ਭਾਲਦੇ ਜਹਾਨ ਤੋਂ ਸੱਖਣੇ ਚਲੇ ਗਏ ਆ ਕਿਉਂਕਿ ਇਹ ਧਨ ਦੌਲਤਾਂ ਨਾਲ ਨਹੀਂ ਖਰੀਦੇ ਜਾਂਦੇ। ਪੁੱਤ ਹੱਟੀਆਂ ਵਿਕਦੇ ਨਾ ਤੂੰ ਲੱਭਦੀ ਫਿਰੇ ਬਾਜ਼ਾਰ ਕੁੜੇ ਇਹ ਸੌਦਾ ਨਗਦ ਵੀ ਮਿਲਦਾ ਨੀ ਤੂੰ ਲੱਭਦੀ ਫਿਰੇ ਆਧਾਰ ਕੁੜੇ ਇਹ ਨਗਦਾਂ ਦੇ ਵੀ ਨਹੀਂ ਸੌਦੇ ਪਿਆਰ ਦੇ ਸੌਦੇ ਆ ਕਿਉਂਕਿ ਜੇ ਰੱਬ ਨਗਦ ਮਿਲਦਾ ਹੁੰਦਾ ਤੇ ਮਾਇਆ ਨਾਲ ਰੱਬ ਨੂੰ ਖਰੀਦ ਕੇ ਲੋਕ ਮਹਿਲਾਂ ਚ ਰੱਖ ਲੈਂਦੇ ਤੇ ਰੱਬ ਪ੍ਰੇਮ ਨਾਲ ਮਹਿਲਾਂ ਚ ਵੀ ਗਿਆ ਤੇ ਪ੍ਰੇਮ ਕਰਨ ਵਾਲਿਆਂ ਦੀਆਂ ਝੁੱਗੀਆਂ ਚ ਵੀ ਗਿਆ ਮਾਲਕ ਕਿਉਂਕਿ ਉਹਨੂੰ ਪ੍ਰੇਮ ਚਾਹੀਦਾ ਗੋਬਿੰਦ ਭਾਓ ਭਗਤ ਕਾ ਭੁੱਖਾ ਰੱਬ ਆ ਜਿਹੜਾ ਉਹ ਪ੍ਰੇਮ ਦਾ ਭੁੱਖਾ ਤੇ ਮਾਇਆ ਧਨ ਦੌਲਤਾਂ ਖੁਸ਼ੀਆਂ ਤੰਦਰੁਸਤੀਆਂ ਕਾਰੋਬਾਰ ਤਾਂ ਅਸੀਂ ਮੰਗਣ ਆਉਣੇ ਆ ਰੱਬ ਦੇ ਦਰ ਤੋਂ ਅਸੀਂ ਮੰਗਦੇ ਹਾਂ ਉਹ ਦਾਤਾ ਇੱਕ ਦਾਤਾ ਸਭ ਮੰਗਦੇ ਅਸੀਂ ਭਿਖਾਰੀ ਹਮ ਭੀਖਕ ਭਿਖਾਰੀ ਤੇਰੇ ਤੋਂ ਨਜ ਪਤਾ ਹੈ ਦਾਤਾ। ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੰਗਾ ਗੁਰੂ ਨਾਨਕ ਸਾਹਿਬ ਤੁਹਾਡੀਆਂ ਭਾਵਨਾਵਾਂ ਨੂੰ ਭਾਗ ਲਾਉਣਗੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ। ਪਰ ਮਹਾਰਾਜ ਕਹਿੰਦੇ ਗੰਗਾ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਕਰਾਉਣੀ ਪੈਣੀ ਹੈ। ਇੱਕ ਸਿਆਣਿਆਂ ਦੀ ਕਹਾਵਤ ਆ ਕਹਿੰਦੇ ਵੀ ਆਪਦਾ ਸਰ ਆਪਦੇ ਤੋਂ ਨਹੀਂ ਗੁੰਦਿਆ ਜਾਂਦਾ ਹੁੰਦਾ। ਮਹਾਰਾਜ ਬਚਨ ਕਰ ਸਕਦੇ ਸੀਗੇ ਕਿਉਂਕਿ ਆਪ ਰੱਬ ਦੀ ਜੋਤ ਆ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਹਾਰਾਜ ਨੇ ਵਡਿਆਈ ਦਿਵਾਉਣੀ ਹੁੰਦੀ ਆਪਦੇ ਸੇਵਕਾਂ ਨੂੰ ਆਪਣੇ ਸੇਵਾਦਾਰਾਂ ਨੂੰ ਵਡਿਆਈ ਦਿਵਾਉਣੀ ਇਹੀ ਗੱਲ ਬਾਬਾ ਬੁੱਢਾ ਜੀ ਨੇ ਕਹੀ ਸੀ ਵੀ ਮੈਂ ਤਾਂ ਤੁਹਾਡੇ ਘਰ ਦਾ ਘਾਹ ਖੁੱਤਣ ਵਾਲਾ ਮਾਤਾ ਜੀ ਮੈਂ ਤਾਂ ਤੁਹਾਡਾ ਚੱਕਰਾਂ ਗੋਲਾਂ ਹੈ ਮੇਰੇ ਕੋਲੇ ਕੀ ਹੈ ਤਾਂ ਐਵੇਂ ਮਾਣ ਬਖਸ਼ਦੇ ਆ ਗੁਰੂ ਅਰਜਨ ਦੇਵ ਮਹਾਰਾਜ ਆਪਦੇ ਪਿਆਰਿਆਂ ਨੂੰ। ਆਓ ਮਾਤਾ ਜੀ ਨੂੰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਹਿੰਦੇ ਗੰਗਾ ਜੀ ਤੁਸੀਂ ਦਿਲ ਨਾਲ ਹੌਲਾ ਕਰੋ ਤੁਹਾਡੀਆਂ ਭਾਵਨਾਵਾਂ ਨੂੰ ਭਾਗ ਲੱਗਣਗੇ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਕਰਾਓ ਜਾ ਕੇ। ਅਰਦਾਸ ਚ ਬੜੀ ਪਾਵਰ ਆ ਜੇ ਬੰਦਾ ਮਨੋ ਕਰੇ ਤੇ ਕਰਾਉਣ ਵਾਲਾ ਵੀ ਮਨੋ ਆਇਆ ਹੋਵੇ ਇਹ ਨਾ ਹੋਵੇ ਵੀ ਮੇਰੇ ਵਰਗਾ ਕਵੇ ਵੀ ਚਲੋ ਦੇਖ ਲੈਂਦੇ ਵੀ ਨਹੀਂ ਫਿਰ ਪੱਤਰੀ ਪੁੱਤਰੀ ਖਿਲਾ ਲਾਂਗੇ ਕੋਈ ਜਾਂ ਇਹ ਤੋਂ ਟੂਣਾ ਟਾਮਣ ਕਰਾ ਲਾਂਗੇ ਧਾਗਾ ਬਣਾ ਲਾਂਗੇ ਫੇਰ ਨਹੀਂ। ਅਰਦਾਸ ਸਾਡੀ ਉਦੋਂ ਪੂਰੀ ਹੋਣੀ ਆ ਜਦੋਂ ਕਹੀਏ ਮਹਾਰਾਜ ਆ ਤੇਰੇ ਦਰ ਤੋਂ ਬਿਨਾਂ ਕਿਤੇ ਝੋਲ ਗਈ ਨਹੀਂ ਅਦਣੀ ਜੇ ਰਾਜ ਕਰਾਵੇ ਤਾਂ ਕਵਣ ਬੜਾਈ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਅਰਦਾਸ ਉਦੋਂ ਪੂਰੀ ਹੋਣੀ ਆ ਸਾਡੀ ਵੀ ਜਦੋਂ ਇੱਥੇ ਆ ਕੇ ਕਹੀਏ ਮਹਾਰਾਜ ਵੀ ਸਾਨੂੰ ਭਰੋਸਾ ਸਾਨੂੰ ਵਿਸ਼ਵਾਸ ਆ ਸਾਨੂੰ ਸ਼ਰਧਾ ਹੈ ਤੂੰ ਦੇਰ ਲਾ ਸਕਦਾ ਪਰ ਹਨੇਰ ਨਹੀਂ ਤੇਰੇ ਕਰੇ ਸੱਚੇ ਪਾਤਸ਼ਾਹ ਸਾਡਾ ਅਸੀਂ ਸਾਡੇ 'ਚ ਕੋਈ ਘਾਟ ਹੋ ਸਕਦੀ ਹੈ ਸਾਡੇ 'ਚ ਕੋਈ ਊਣਤਾਈ ਹੋ ਸਕਦੀ ਹੈ ਅਸੀਂ ਭੁੱਲੇ ਭਟਕੇ ਹਾਂ ਅਸੀਂ ਔਗਣ ਹਾਰੇ ਹਾਂ ਪਰ ਦਾਤਾ ਤੂੰ ਤਾਂ ਰਹਿਮਤਾਂ ਦਾ ਸਾਗਰ ਹੈ ਤੂੰ ਤਾਂ ਸਮੁੰਦਰ ਹੈ ਤੂੰ ਤਾਂ ਕਿਰਪਾ ਹੀ ਮਾੜਿਆਂ 'ਤੇ ਕੀਤੀ ਹੈ ਤੇਰੇ ਦਰ 'ਤੇ ਤਾਂ ਆਉਂਦੇ ਹੀ ਮਾੜੇ ਚੱਲ ਕੇ ਸੱਚੇ ਪਾਤਸ਼ਾਹ ਜੀ ਤੂੰ ਚੰਗੇ ਬਣਾ ਕੇ ਭੇਜਦਾ ਪਰ ਇਹ ਗੱਲ ਜ਼ਰੂਰ ਹੈ ਵੀ ਮਾੜੇ ਤੇਰੇ ਦਰ 'ਤੇ ਆਉਂਦੇ ਹੈ ਪਰ ਤੂੰ ਚੰਗੇ ਕਰਕੇ ਭੇਜ ਦੇਣਾ ਇੱਥੋਂ ਸਾਹਿਬ ਖੋਟਿਓ ਖਰੇ ਕਰੇ ਇਹ ਖੋਟਿਆਂ ਤੋਂ ਖਰੇ ਕਰਕੇ ਭੇਜਦਾ ਐਸਾ ਸਾਹਿਬ ਆ ਮੇਰਾ ਮਾਲਕ। ਇਤਿਹਾਸਕਾਰ ਕਹਿੰਦੇ ਵੀ ਮਾਤਾ ਜੀ ਦੋ ਵਾਰੀ ਗਏ ਆ ਇੱਕ ਵਾਰੀ ਤਾਂ ਰੱਥ ਘੋੜੇ ਬੱਗੀਆਂ ਜੋੜੀਆਂ ਉਦੋਂ ਕੱਚੇ ਰਸਤੇ ਸੀ ਇਤਿਹਾਸਕਾਰਾਂ ਦਾ ਜ਼ਿਕਰ ਅਲੱਗ ਅਲੱਗ ਆ ਉਹ ਕਹਿੰਦੇ ਵੀ ਕੱਚੇ ਰਸਤੇ ਤੇ ਧੂੜ ਉੱਡਦੀ ਗਈ ਤੇ ਬਾਬਾ ਬੁੱਢਾ ਜੀ ਨੇ ਉੱਠ ਕੇ ਜਦੋਂ ਬੀੜ ਦੇ ਵਿੱਚ ਕੰਮ ਕਰ ਰਹੀ ਸੀ ਤੇ ਕਿਹਾ ਗੁਰੂ ਕਹਿਣ ਨੂੰ ਭਾਜੜਾਂ ਕਿੱਧਰ ਪੈ ਗਈ ਤੇ ਇਹ ਭਾਜੜਾਂ ਪਈਆਂ ਵੀ ਵਾਰ ਵੀ ਸੱਚਾ ਹੋਇਆ। ਬੀਬੀ ਵੀਰੋ ਦੇ ਵਿਆਹ ਵੇਲੇ ਨਾ ਜਦੋਂ ਪਹਿਲੀ ਜੰਗ ਹੋਈ ਆ ਬਾਜ ਤੋਂ, ਜਦੋਂ ਸ਼ਾਹਜਹਾਨ ਦਾ ਬਾਜ ਫੜਿਆ ਤੇ ਪਹਿਲੀ ਜੰਗ ਵੇਲੇ ਫਿਰ ਮਤਲਬ ਇੱਧਰ ਬੀਬੀ ਵੀਰੋ ਦੀਆਂ ਵਿਆਹ ਦੀਆਂ ਤਿਆਰੀਆਂ ਸੀ, ਇੱਧਰੋਂ ਦੁਸ਼ਮਣ ਚੜ ਕੇ ਆ ਗਿਆ ਤੇ ਉਦੋਂ ਫਿਰ ਬੀਬੀ ਵੀਰੋ ਦਾ ਵਿਆਹ ਚ ਬਹਾਲ ਕਰਨਾ ਪਿਆ ਜਾ ਕੇ। ਆਓ ਕਿਉਂਕਿ ਸਾਧ ਬਚਨਾ ਟਲਾਦਾ। ਆਓ ਮੇਰੇ ਪਾਤਸ਼ਾਹ ਕਰੀਬਨ ਬਾਜ ਦੇ ਕਿਹਾ ਵੀ ਗੰਗਾ ਜੀ ਬਾਬਾ ਜੀ ਕੋਲੇ ਜਾਓ, ਮਾਤਾ ਜੀ ਗਏ ਕਹਿੰਦੇ ਪਹਿਲੀ ਵੀਰ ਮੁੜਿਆ ਏ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਕਹਿੰਦੇ ਮਹਾਰਾਜ ਵੀ ਤੁਸੀਂ ਕਹਿੰਦੇ ਸੀ ਅਰਦਾਸ ਕਰਨਗੇ ਵਰ ਦੇਣਗੇ, ਉਹ ਤਾਂ ਬਚਨੀ ਹੋਰ ਕਰਤਾ। ਫਿਰ ਮਹਾਰਾਜ ਕਹਿੰਦੇ ਗੰਗਾ ਜੀ ਗਏ ਕਿਵੇਂ ਸੀ, ਕਿਹੜੇ ਤਰੀਕੇ ਨਾਲ? ਮੈਂ ਦੇਖ ਸੁਣਿਆ ਦੇਖਿਆ ਵੀ ਤੁਸੀਂ ਰਾਜਿਆਂ ਮਹਾਰਾਜਿਆਂ ਵਾਂਗੂ ਗਏ ਆ। ਮਾਤਾ ਜੀ ਕਹਿੰਦੇ ਹਾਂ ਸਵਾਮੀ, ਘਰ ਦੇ ਵਿੱਚ ਸਭ ਕੁਛ ਆ, ਸੇਵਾਦਾਰ ਨੇ, ਰਾਥ ਆ, ਘੋੜੇ ਆ, ਬੱਗੀਆਂ ਏ, ਸਭ ਕੁਛ ਹੈ। ਤੇ ਮਾਲਕਾਂ ਮੈਂ ਜਿਸ ਤਰ੍ਹਾਂ ਮੇਰਾ ਮਨ ਸੀ ਉਸ ਤਰ੍ਹਾਂ ਮੈਂ ਚਲੀ ਗਈ ਬਾਬਾ ਜੀ ਕੋਲੇ। ਮਹਾਰਾਜ ਕਹਿੰਦੇ ਰਾਜੇ ਬਣ ਕੇ ਥੋੜੀ ਜਾਈਦਾ, ਜਦੋਂ ਮੰਗਣਾ ਹੋਵੇ ਉਦੋਂ ਰਾਜੇ ਬਣ ਕੇ ਥੋੜੀ ਜਾਈਦਾ, ਮੰਗਤੇ ਬਣ ਕੇ ਜਾਈਦਾ। ਆ ਰਾਜੇ ਬਣ ਕੇ ਤਾਂ ਆਪਾਂ ਚਲੋ ਕਿਤੇ ਰਿਸ਼ਤੇਦਾਰੀ ਚ ਜਾਣਾ, ਕਿਤੇ ਇੱਧਰ ਉੱਧਰ ਜਾਣਾ, ਉਹ ਵੱਖਰੀਆਂ ਗੱਲਾਂ ਏ। ਉਦੋਂ ਆਪਦੀ ਟੌਰ ਸ਼ੋਰ ਬੰਦਾ ਦਿਖਾਉਂਦਾ ਹੀ ਹੈ, ਤੇ ਜਦੋਂ ਰੱਬ ਦੇ ਹੀ ਘਰੇ ਆਉਣਾ ਏ, ਇੱਥੇ ਤਾਂ ਗਰੀਬੜੇ ਬਣ ਕੇ ਆਉਣਾ ਪੈਣਾ, ਇੱਥੇ ਤਾਂ ਮੰਗਤੇ ਇੱਥੇ ਦਾਸਰੇ ਬਣ ਕੇ ਆਉਣਾ ਪੈਣਾ, ਇੱਥੇ ਤਾਂ ਨੀਵੇਂ ਹੋ ਕੇ, ਇੱਥੇ ਤਾਂ ਝੋਲੀਆਂ ਅੱਡਣੀਆਂ ਪੈਣੀਆਂ ਆ ਕੇ। ਮੰਗਤਾ ਥੋੜੀ ਦਰ ਤੇ ਆ ਕੇ ਆਪਦੀ ਟੌਰ ਦਿਖਾਉਂਦਾ, ਮੰਗਤਾ ਤਾਂ ਤਰਲਾ ਹੀ ਪਾਉਂਦਾ ਹੁੰਦਾ ਦਰ ਤੇ ਆ ਕੇ। ਆਮ ਹੀ ਹੁਣ ਵੀ ਦੇਖੀਦੇ ਆਪਾਂ ਜਿਹੜੇ ਮੰਗਣਾ ਆਪਣੇ ਘਰਾਂ ਚ ਵੱਧ ਪੰਜਾਬ ਚ ਆਉਂਦੇ ਹੀ ਰਹਿੰਦੇ ਆ, ਪਰ ਇਹ ਗੱਲ ਵੱਖਰੀ ਆ। ਕਈ ਕੰਮ ਤੋਂ ਡਰਦੇ ਹੀ ਮੰਗਦੇ ਆ, ਤੇ ਉਹਨਾਂ ਨੇ ਤਰਲੇ ਹੀ ਕਰੀ ਜਾਣੇ ਹੁੰਦੇ ਮੰਗਣ ਵਾਲੇ ਨੇ। ਅਸੀਂ ਵੀ ਤਰਲਾ ਕਰਨ ਆਉਣੇ ਆ। ਤੇ ਮਾਤਾ ਗੰਗਾ ਜੀ ਫਿਰ ਦੂਸਰੇ ਵਾਰ ਗਏ ਆ, ਆਪ ਕਹਿੰਦੇ ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਬਣਾਏ ਆ, ਆਪ ਲੱਸੀ ਰੜਕੀ ਆ, ਮੱਖਣ ਬਣਾਇਆ ਮਾਤਾ ਜੀ ਨੇ। ਤੇ ਪਹਿਲਾਂ ਬੜੇ ਪਦਾਰਥ ਬਣਾ ਕੇ ਲਗੇ ਮਹਾਰਾਜ, ਮਾਤਾ ਜੀ ਬੜੇ ਪਦਾਰਥ ਜੋ ਪਹਿਲੀ ਵੀਰ ਗਏ ਕਹਿੰਦੇ, ਕਿਉਂਕਿ ਚਾਹ ਹੁੰਦਾ ਆਪਾਂ ਵੀ ਲਿਆਉਣੇ ਨਾ ਗੁਰੂ ਘਰੇ, ਵੀ ਚੱਲੇ ਆ ਆਹ ਲੈ ਜਾਈਏ, ਪਦਾਰਥ ਲੈ ਜਾਈਏ, ਫਰੂਟ ਲੈ ਜਾਈਏ, ਮਠਿਆਈ ਲੈ ਜਾਈਏ, ਲੈ ਕੇ ਆਉਣੇ ਆਪਾਂ ਸ਼ਰਧਾ ਆਪਣੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਵਾਨ ਵੀ ਕਰਦੇ ਆ, ਅਕਾਲ ਪੁਰਖ ਸਾਡੀਆਂ ਭੇਟਾਵਾਂ ਪ੍ਰਵਾਨ ਵੀ ਕਰਦੇ ਆ, ਪਰ ਜਦੋਂ ਅਸੀਂ ਇਹ ਕਹਿ ਕੇ ਲੈ ਕੇ ਆਈਏ ਨਾ ਵੀ ਮਹਾਰਾਜ ਤੁਹਾਡੀਆਂ ਦਿੱਤੀਆਂ, ਤੁਹਾਡੀਆਂ ਬਰਕਤਾਂ, ਤੁਹਾਡੀਆਂ ਦਿੱਤੀਆਂ ਹੋਈਆਂ ਕਮਾਈਆਂ ਦੇ ਵਿੱਚੋਂ ਤੁਹਾਡਾ ਹੀ ਫੁੱਲ ਤੁਸੀਂ ਬਾਗ ਦੇ ਮਾਲੀ, ਤੁਹਾਡੇ ਹੀ ਚਰਨਾਂ ਚ ਭੇਟ ਕਰਤਾ। ਮਾਤਾ ਗੰਗਾ ਜੀ ਇੱਕੋ ਗੋਲੀ ਨੂੰ ਫਿਰ ਨਾਲ ਲੈ ਕੇ ਗਏ ਨੇ, ਤੇ ਚੱਲ ਕੇ ਗਏ ਆ ਪੈਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਪ ਸਹਾਵੇ ਜਾ ਤੋ ਧੁਰ ਜੁਲ ਦੇ, ਕਹਿੰਦੇ ਉਦੋਂ ਚਰਨ ਸਾਡੇ ਚੰਗੇ ਆ, ਪੈਰ ਜਦੋਂ ਇਹ ਗੁਰੂ ਦਰਬਾਰ ਵੱਲ ਨੂੰ ਚੱਲਦੇ ਆ ਉਦੋਂ ਸਾਡਾ ਸੀਸ ਚੰਗਾ ਸਹਿਰ, ਜਦੋਂ ਇਹ ਗੁਰੂ ਦੇ ਚਰਨਾਂ ਚ ਨਵਦਾ ਉਦੋਂ ਸਾਡੇ ਨੇਤਰ ਚੰਗੇ ਆ, ਜਦੋਂ ਇਹ ਗੁਰੂ ਦੇ ਦਿਦਾਰੇ ਕਰਦੇ ਆ ਉਦੋਂ ਸਾਡੀ ਰਸਨਾ ਚੰਗੀ ਹੈ, ਜਦੋਂ ਗੁਰੂ ਪ੍ਰਤੀ ਅਸੀਂ ਸ਼ੁਭ ਬੋਲ ਬੋਲਦੇ ਹਾਂ ਸਤਿਕਾਰ ਦੇ ਵਡਿਆਈ ਦੇ, ਉਦੋਂ ਸਾਡੇ ਕੰਨ ਚੰਗੇ ਹੈ, ਜਦੋਂ ਅਸੀਂ ਗੁਰੂ ਦੀਆਂ ਵਡਿਆਈਆਂ ਸੁਣਦੇ ਹਾਂ। ਤੇ ਨਹੀਂ ਤਾਂ ਮਹਾਰਾਜ ਕਹਿੰਦੇ ਦੁਨੀਆਂ ਕੀਆਂ ਵਡਿਆਈਆਂ ਕਵਣੇ ਆਵੇ ਕਾਮ। ਆਹ ਮਾਤਾ ਜੀ ਗਏ ਨੇ ਤੇ ਬਾਬਾ ਜੀ ਭੁੱਖ ਵੀ ਬੜੀ ਲੱਗੀ ਕੰਮ ਕਰਨ ਵਾਲਿਆਂ, ਆਪਾਂ ਆਮ ਹੀ ਕਿਰਤੀ ਬੰਦੇ ਹਾਂ ਵੀ ਖੇਤਾਂ ਚ ਕੰਮ ਕਰਨ ਵਾਲਿਆਂ ਨੂੰ ਭੁੱਖ ਲੱਗਦੀ ਹੁੰਦੀ ਹੈ, ਉੱਠ ਉੱਠ ਕੇ ਦੇਖਦੇ ਹੁੰਦੇ ਖੇਤਾਂ ਚ ਜਦੋਂ ਕੰਮ ਕਰਦੇ ਹੁਣ ਵੀ ਕੋਈ ਰੋਟੀ ਲੈ ਕੇ ਮਗਰ ਆਉਂਦਾ, ਤੇ ਜਦੋਂ ਭੁੱਖ ਲੱਗੀ ਹੋਵੇ ਉਦੋਂ ਚਟਣੀ ਨਾਲ ਵੀ ਸਵਾਦ ਲੱਗਦੇ ਪ੍ਰਸ਼ਾਦੇ, ਤੇ ਜੇ ਭੁੱਖ ਨਾ ਹੋਵੇ ਮੂਹਰੇ ਜੋ ਮਰਜ਼ੀ ਪਦਾਰਥ ਪਏ ਹੁਣ ਤਾਂ ਵੀ ਨਹੀਂ ਚੰਗੇ ਲੱਗਣੇ। ਮਾਤਾ ਜੀ ਅਚਾਰ ਲੈ ਕੇ ਗਏ ਆ, ਗੰਢਾ ਲੈ ਕੇ ਗਏ ਆ, ਮਿੱਸੇ ਪ੍ਰਸ਼ਾਦੇ ਨੇ, ਮੱਖਣ ਹੈ, ਲੱਸੀ ਹੈ। ਤੇ ਬਾਬਾ ਜੀ ਉੱਠ ਕੇ ਖੜੇ ਹੋ ਗਏ, ਕਹਿੰਦੇ ਮਾਤਾ ਜੀ ਬੜੀ ਭੁੱਖ ਲੱਗੀ ਅੱਜ, ਬੜੀ ਭੁੱਖ ਲੱਗੀ ਹੈ ਮਾਤਾ ਜੀ, ਲਿਆਓ ਅਸੀਂ ਡੀਕਦੇ ਹੀ ਸੀ ਤੁਹਾਨੂੰ ਪ੍ਰਸ਼ਾਦਾ ਛਕਣਾ ਹੈ। ਤੇ ਬਾਬਾ ਬੁੱਢਾ ਜੀ ਨੇ, ਇਤਿਹਾਸਕਾਰ ਕਹਿੰਦੇ ਆ ਵੀ ਜਦੋਂ ਗੰਢਾ ਭੰਨਿਆ ਨਾ ਰੱਖ ਕੇ ਗੋਡੇ ਤੇ ਬਾਬਾ ਬੁੱਢਾ ਜੀ ਨੇ, ਤੇ ਨਾਲ ਫਿਰ ਬਚਨ ਵੀ ਕਰਤਾ, ਕਹਿੰਦੇ ਮਾਤਾ ਜੀ ਐਸਾ ਬਲੀ ਸੂਰਮਾ ਯੋਧਾ ਪ੍ਰਗਟ ਹੋਣਾ ਤੁਹਾਡੀ ਕੁੱਖ ਦੇ ਵਿੱਚੋਂ, ਜਨਮ ਕਰਨ ਵਾਲਿਆਂ ਦੇ ਗੰਢੇ ਵਾਂਗੂ ਸਿਰ ਫੇਰਿਆ ਕਰੂ। ਨਾਲੇ ਉਦੋਂ ਸ਼ਹਾਦਤ ਨਹੀਂ ਸੀ ਹੋਈ ਹਲੇ ਗੁਰੂ ਅਰਜਨ ਦੇਵ ਮਹਾਰਾਜ ਦੀ, ਇਹਦਾ ਮਤਲਬ ਇਹ ਹੈ ਵੀ ਬਾਬਾ ਜੀ ਬ੍ਰਹਮ ਗਿਆਨੀ ਸੀ, ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਬਾਬਾ ਜੀ ਨੂੰ, ਕਿਉਂਕਿ ਬ੍ਰਹਮ ਗਿਆਨੀ ਜਾਣਦਾ ਸਭ ਕੁਛ। ਧੰਨ ਬਾਬਾ ਬੁੱਢਾ ਜੀ ਬੋਲਦੇ, ਕਹਿੰਦੇ ਮੁੱਖ ਚੋਂ ਇੰਜ ਉਚਾਰ, ਬਾਬਾ ਬੁੱਢਾ ਜੀ ਮੁੱਖ ਚੋਂ ਉਚਾਰਨ ਲੱਗੇ। ਧੰਨ ਬਾਬਾ ਬੁੱਢਾ ਜੀ ਬੋਲਦੇ, ਕਹਿੰਦੇ ਮੁੱਖ ਚੋਂ ਇੰਜ ਉਚਾਰ, ਬਲੀ ਬਲੀ ਹੋਊ ਪੁੱਤ ਸੂਰਮਾ, ਉਹਨੂੰ ਕਹਿਣ ਸੱਚੀ ਸਰਕਾਰ ਸਰਗੰਢੇ ਵਾਂਗੂ ਭੰਨ ਦੋ ਜਿਹੜੇ ਚੜ ਕੇ ਆਉਣ ਹਜ਼ਾਰ। ਕਹਿੰਦੇ ਆ ਗੰਢੇ ਵਾਂਗੂ ਸਰ ਭੰਨ ਦਿਆ ਕਰੂ ਭਾਵੇਂ ਚੜ ਕੇ ਹਜ਼ਾਰਾਂ ਦੁਸ਼ਮਣ ਆਉਣ ਬੈਰੀ। ਉਹਨੇ ਮੀਰੀ ਪੀਰੀ ਪਹਿਨਣੀਆਂ ਤੇ ਸੋਹਣਾ ਸਜੂ ਦਰਬਾਰ ਅਜੀਤਵਾਲ ਦੇ ਪਾਰਸਾ ਉਹਦੀ ਹੋਣੀ ਜੈ ਜੈ ਕਾਰ। ਆਓ ਬਾਬਾ ਬੁੱਢਾ ਜੀ ਅਰਦਾਸ ਮਾਤਾ ਜੀ ਦੇ ਪ੍ਰਤੀ ਪੁੱਤ ਹੋਣ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਦਾਤਾਂ ਅਕਾਲ ਪੁਰਖ ਤੋਂ ਮੰਗ ਕੇ ਇਹ ਆਉਂਦੇ।

0: ਉਸ ਦੇ ਨੂਰ ਨਾਲ ਸਭ ਜਾ ਬੇ ਜਗ ਰੁਸ਼ਨਾ
1: ਆਈਆਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਬਾਬਾ ਬੁੱਢਾ ਜੀ ਨੇ ਵਰ ਦਿੱਤੇ ਸਮਾਂ ਪਿਆ ਮਹਾਰਾਜ ਨੇ ਕਿਰਪਾ ਕੀਤੀ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗੇ ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਨ ਦੇ ਗੱਜ ਗੱਜ ਭਰੀਆਂ ਚੰਗੀ ਘਰੀ ਵਿਆਹੀਆਂ ਬਰੀਆਂ ਪੈਨਣ ਪੱਟ ਹਟਾਵਣ ਜਰੀਆਂ ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ ਸਮਾਂ ਪਿਆ ਮਹਾਰਾਜ ਨੇ ਕਿਰਪਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਹਾੜ ਵਧੀ ਇੱਕ ਸਮਤ 1652 1595 ਈਸਵੀ ਨੂੰ ਬਡਾਲੀ ਨਗਰ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲਾਏ ਨੇ ਮੇਰੇ ਪਾਤਸ਼ਾਹ ਨੇ ਆਈਆਂ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਵਿੱਚ ਬਡਾਲੀ ਖੜ ਗਈਆਂ ਸੀ ਸਦਾ ਬਹਾਰਾਂ ਨਾਥ ਅਬਦੁੱਲਾ ਗਾਉਣਗੇ ਖੜ ਢਾਡੀ ਵਾਰਾਂ ਖੁਸ਼ੀਆਂ ਨਾਲ ਸੀ ਝੂਮੀਆਂ ਪੌਣਾ ਦੀਆਂ ਡਾਰਾਂ ਆਇਆ ਜ਼ੁਲਮ ਬਟਾਉਣ ਨੂੰ ਚੱਕ ਕੇ ਤਲਵਾਰਾਂ ਮੈਂ ਜੀਤ ਬਾਲ ਦੇ ਪਾਰਸਾ ਜਿੰਦ ਉਸ ਤੋਂ ਬਾਰਾਂ ਮੇਰੇ ਮਾਲਕ ਪਰਮਦਗਾਰ ਸੱਚੇ ਪਾਤਸ਼ਾਹ ਨੇ ਭਾਗ ਲਾਏ ਤੇ ਮਾਂ ਗੰਗਾ ਨੇ ਮੱਥਾ ਚੁੰਮਿਆ ਪੁੱਤ ਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੇ ਦੋਣ ਸਵਾਈਆਂ ਖੁਸ਼ੀਆਂ ਹੋਈਆਂ ਅੱਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮਹਾਰਾਜ ਕਹਿੰਦੇ ਸਤਿਗੁਰ ਸਾਚੇ ਦੀਆ ਭੇਜ ਚਰ ਜੀਵਨ ਉਪਜਿਆ ਸੰਯੋਗ ਉਧਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਬਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਮੇਰੇ ਪਾਤਸ਼ਾਹ ਗਰੀਬ ਨਿਵਾਜ ਨੇ ਭਾਗ ਲਾਏ ਦਲ ਭੰਜਣ ਗੌਰ ਸੂਰਮਾ ਇਹ ਸੰਸਾਰ ਦੇ ਵਿੱਚ ਆਇਆ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੀ ਜੋਤ ਆਈ ਦਲ ਭੰਜਣ ਗੌਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣਾ ਬਾਰੋ ਬਾਰੀ ਮੇਰੇ ਪਾਤਸ਼ਾਹ ਅਕਾਲ ਪੁਰਖ ਦੇ ਆਉਣ ਦੀਆਂ ਜੈ ਜੈਕਾਰਾਂ ਹੋਈਆਂ ਹਰ ਮਨ ਤਨ ਵਸਿਆ ਸੋਈ ਜੈ ਜੈ

ਆਸ਼ ਹੋ ਗਈਆਂ। ਮੇਰੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਤੇਗਾਂ ਪਹਿਨੀਆਂ, ਤਖ਼ਤ ਬਣਾਇਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਹਿਲ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹੇਸ਼ਵਰੀ ਜੀ, ਮੇਰੇ ਸਤਿਗੁਰਾਂ ਦੇ ਘਰੇ ਇੱਕ ਧੀ ਨੇ ਜਨਮ ਲਿਆ ਜਿਹਦਾ ਨਾਂ ਸੀ ਬੀਬੀ ਬੀਰੋ। ਸਤਿਗੁਰਾਂ ਦੇ ਘਰੇ 5 ਪੁੱਤਰਾਂ ਨੇ ਜਨਮ ਲਿਆ, ਬਾਬਾ ਗੁਰਦਿੱਤਾ ਜੀ, ਸੂਰਜਮੱਲ ਜੀ, ਅਣੀ ਰਾਏ ਜੀ, ਟਲ ਰਾਏ ਜੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਲਾਡਲੇ ਫਰਜ਼ੰਦਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ। ਅਕਾਲ ਪੁਰਖ ਦੀ 9ਵੀਂ ਜੋਤ 6ਵੇਂ ਪਾਤਸ਼ਾਹ ਮਹਾਰਾਜ ਦੇ ਘਰੇ ਹੀ ਪ੍ਰਗਟ ਹੋਈ। ਆਓ ਅੱਜ ਦੇ ਦਿਨ ਦੀਆਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਮੇਂ ਦੀ ਸਮਾਪਤੀ ਹੈ। ਗੁਰੂ ਸਾਹਿਬ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਸਤਿਗੁਰਾਂ ਦੀ ਸਹਿਬਤ ਸਲਾਹ ਵਡਿਆਈ ਕਰਦੇ ਹਾਂ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ, ਤਰੁੱਟੀਆਂ, ਗਲਤੀਆਂ ਹੋ ਜਾਂਦੀਆਂ। ਸੱਚੇ ਪਾਤਸ਼ਾਹ ਅਣਜਾਣ ਬੱਚੇ ਜਾਣ ਕੇ ਸਮਤ ਦੇਣ ਅੱਗੇ ਤੋਂ ਸ਼ੁੱਧ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਦਾਤ ਬਖਸ਼ਿਸ਼ ਕਰਨ, ਬਾਣੀ ਦੀਆਂ ਨਾਮ ਦੀਆਂ ਦਾਤਾਂ, ਇਸੇ ਤਰ੍ਹਾਂ ਸਭਾਵਾਂ ਮਹਾਰਾਜ ਲੈਂਦੇ ਰਹਿਣ ਆਪਦੇ ਦਰ ਘਰ ਦੀਆਂ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋਂ ਘਰੋਂ ਨਾਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ 'ਚ ਬਰਕਤਾਂ ਮਹਾਰਾਜ ਬਖਸ਼ਣ, ਗੁਰਸਿੱਖੀ ਜੀਵਨ ਅਤੇ ਨਿਤਨੇਮ ਦੀ ਦਾਤ ਸਾਡੀ ਝੋਲੀ 'ਚ ਪਵੇ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਸਾਰੇ ਰਲ ਕੇ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਵੇ, ਬਾਣੀ ਪੜ੍ਹੀਏ, ਰਸਨਾ ਕਰੀਏ, ਪਵਿੱਤਰ ਆਓ, ਰਲ ਮਿਲ ਕੇ ਹਾਜ਼ਰੀਆਂ ਲਗਵਾਈਏ।

ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ

ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ। ਆਪ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਕੀਰਤਨ ਕਥਾ ਵਿਚਾਰ ਢਾਡੀ ਵਾਰਾਂ ਦੁਆਰਾ ਇਤਿਹਾਸ ਗਾਇਨ ਹੋਇਆ ਹੈ। ਪਾਤਸ਼ਾਹ ਜੀ ਉਹ ਵੱਖ ਵੱਖ ਬੁਲਾਰਿਆਂ ਪਾਸੋਂ ਬਾਣੀ ਪੜ੍ਹਦੇ ਆ, ਕਥਾ ਕੀਰਤਨ ਵਿਚਾਰ ਵਾਰਾਂ ਗਾਇਨ ਕਰਦੇ ਆ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਪੰਥ ਨੂੰ ਪਾਤਸ਼ਾਹ ਮੀਰੀ ਪੀਰੀ ਦੇ ਸਿਧਾਂਤ ਉੱਪਰ ਦ੍ਰਿੜਤਾ ਸਹਿਤ ਪਹਿਰਾ ਦੇਣ ਦਾ ਬਲ, ਬਖਸ਼ਿਸ਼ ਕਰਨਾ ਗਰੀਬਨਵਾਜ, ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਹਾਜ਼ਰ ਹੈ। ਸਤਿਗੁਰੂ ਜੀ ਉਹ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਦੀਰਘ ਆਯੂ ਉੱਚ ਵਿੱਦਿਆ ਦਾ ਦਾਨ ਗੁਰਸਿੱਖੀ ਜੀਵਨ, ਮਾਤਾ ਪਿਤਾ ਅਤੇ ਵਡੇਰਿਆਂ ਦੀ ਆਗਿਆ ਪਾਲਣ ਦੀ ਸਮਾਂ

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾ। ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਜਗਤ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ

0: ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗਿਆ, ਜੰਮਣ ਮਰਨਾ ਮਿਟ ਗਿਆ, ਕਾਲੇ ਕਾਗਜ਼ ਨਾ ਵਸਾਏ, ਗੁਰਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗਿਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾਗਜ਼ ਨਾ ਵਸਾਏ, ਅਸੇ ਤੀ ਮਨ ਰਵ ਰਹਿਆ, ਸੱਚੇ ਰਹਿਆ ਸੰਭਾਏ, ਨਾਨਕ ਹੋ ਬੁਲਾਰੀ ਤਿਨਕਾ, ਜੋ ਚੱਲਣਾ ਸਤਿਗੁਰ ਭਾਇ। ਮਹੱਲਾ ਤੀਜਾ। ਬਿਨ ਸ਼ਬਦੇ ਸੁਧ ਨਾ ਹੋਵਈ, ਜੀ ਅਨੇਕ ਕਰੈ ਸਿੰਗਾਰ, ਫਿਰ ਕੀ ਸਾਰ ਨਾ ਜਾਣੀ, ਦੂਜੇ ਪਾਏ ਪਿਆ, ਸਾਖ ਸੁਧ ਸਾਖ ਲਖਣੀ, ਨਾਨਕ ਨਾਰੀ ਵਿੱਚ ਕੁਨਾਰਾ, ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਧਿਆਈ ਹਰ ਉਚਰਾ, ਹਰ ਲਾਹਾ ਲੈਣੀ, ਜੋ ਜਪਦੇ ਹਰ ਹਰ ਦਿਨ ਰਾਤ, ਤਿੰਨ ਹੋਂ ਕੁਰਬੈਣੀ, ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਣ ਦੇਖਾਂ ਨੈਣੀ, ਹੋਂ ਵਾਰਿਆ ਆਪਣੇ ਗੁਰੂ ਕਾ, ਜਿਨ ਮੇਰਾ ਹਸ ਜਨਾ ਮੇਲਿਆ ਸੈਣੀ, ਹੋਂ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਸ ਜਨ ਮੇਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ।

ਜੀਵਨ ਬਿਰਤੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪੂਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾ ਨਾ ਲਗਈ ਪਾਰ ਬ੍ਰਹਮ ਸ਼ਰਨ ਆਈ ਚੋ ਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਆਉਂ ਖੁਦ ਦੀ ਆਈ ਕਾਲੇ ਵਲਾਈ ਰਹਾਉ ਰੱਖ ਲਈਏ ਤੈਂ ਰੱਖਣ ਹਾਰੋ ਸਭਿਆਤ ਮਿਟਾਈ ਕਹੋ ਨਾਨਕ ਕਿਰਪਾ ਭਾਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ

ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਹ ਹੋਈ ਵਿਚਾਰ ਤਿਤ ਕਰ ਗਾਵਹੁ ਸੋਹਿਲਾ ਸਿਵਰ ਸਿਜਣ ਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਓ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਾਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਾਨੇਕ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁਤਾ ਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਖਤ ਨਾਸਰੀ ਮਹਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ

ਇੱਕ ਪਦ ਗੰਧ ਬੈਨ ਸਹਿਸਤਾ ਗੰਧ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨ ਮੋਹੇ ਅਹੀ ਪਿਆਸ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਸ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਨੂੰ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰ

ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀ ਹੈ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਗਰੀਬ ਨਿਵਾਜ ਦਾ ਤਾਰ ਪਾਤਸ਼ਾਹ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਹੈ। ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਗਰੀਬ ਨਿਵਾਜ, ਕਿਰਪਾ ਕਰੋ, ਇਸ ਵਕਤ ਸੇਵਾਦਾਰ ਹਾਜ਼ਰ ਨੇ, ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

0: नानक चाओ ए हो, नानक चाओ ए हो, नानक
1: गटके चुकारा ने हाल जबी तान तान श्री गुरु ग्रंथ साहिब जी मानु पावे चुकारा के जावे ने आलो जावे तान तान श्री गुरु गोविंद सिंह जी मानु पावे
2: बोले सोने हाल
1: बोले सोने हाल
2: जगार जावने आलो जावे तातो श्री गुरु गोविंद सिंह मानु पावे
1: जगार जावने आलो जावे श्री गुरु गोविंद सिंह मानु पावे जगार अपलावे निहाल हो बैठन तान श्री गुरु गोविंद सिंह जी मानु पावे
2: ਗੱਲ ਕਰਾਂਗੇ ਜਾਵੇ ਨੀ ਆਲੋ ਜਾਵੇ ਤਾਂ ਤੁਹਾਡੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਮਨੁ ਪਾਵੇ ਸਤਿ ਸ਼੍ਰੀ ਅਕਾਲ ਚਟਿਆਂ ਬਾਜਾਂ ਵਾਲਿਓ ਰੱਖ ਲੋ ਦਰਦ ਬਣੀ ਦੀ ਆਜ ਚਿੱਤਾ ਗੁਪਤ ਸ਼ਹੀਦਾਂ ਸਿੰਘ ਸਰਬੱਤ ਖਾਲਸੇ ਕਾ ਸਤਿ ਸ਼੍ਰੀ ਅਕਾ ਨਿਹਾਲ
1: ਗੱਜ ਕੇ ਕਰ ਇੱਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਨੂੰ ਪਾਵੇ
2: ਜਗਾਰਕ ਜਾਵੇ ਨਿਹਾਲ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ
0: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ

ਪਾਵਾਂ ਜੇ ਸੁਆਮੀ ਤੁਧ ਪਾਵਾਂ। ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ।

ਸਾਹ ਸਿਰ ਸ਼ਾਂਦ ਸ਼ਾਹੂ ਜਿਸ ਪਾਸ ਬੈਠਿਓ ਸੋਹੀਐ ਸਭਨਾ ਦਾ ਵੇਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ।

ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸੋਢੀ ਸੁਲਤਾਨ ਸਤਿਗੁਰੂ ਚੌਥੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੈਰਾੜੀ ਰਾਗ ਅੰਦਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਅੰਗ 719 ਤੋਂ ਆਰੰਭ ਹੋ ਕੇ 720 ਉੱਪਰ ਸੰਪੂਰਨ ਹੁੰਦਾ ਹੈ। ਸਤਨਾਮ।

ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣਪਾ ਲੱਖ ਹੋਹੇ, ਤਾਂ ਇੱਕ ਨਾ ਚੱਲੈ ਨਾਲ,

ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ।

ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀ ਆਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾ ਉਹ ਰਖਾਏ ਕਹਿ, ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ।

ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਭਾਵ ਕਾ ਨਾਸ਼, ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ, ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼, ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸੇਖ ਪੀਰ ਪਾਤ ਸਾਹ, ਸੁਣਿਐ ਅੰਧੇ ਪਾਵਹਿ ਰਾਹ, ਸੁਣਿਐ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ।

ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ।

ਹੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀਂ ਕੋਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹ ਜਾਹੋ, ਤੀਰਥ

ਅਰਥ ਮਲ ਨਾ ਹੋ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ।

ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹ ਕਹਿਣ ਕਤੇਬਾ ਅਸੁਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਖਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਏਵੜੀ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਗਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।

ਚਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੈ ਜੇਤੀਆ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ

ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ

ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਭਵੈ ਨੀਸਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ, ਤਾਂ ਕੀ ਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿੱਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂ ਬਲਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰ ਹੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਨਿਦਾਨ ਹੈ, ਨਿਦਾਨ ਹੈ, ਤਰਵਰਗ ਹੈ, ਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਪੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ

ਭੁਜੰਗ ਪ੍ਰਯਾਤ ਛੰਦ ਨਵੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਵਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ

ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਧਾਰ ਮੂਰਤ ਅਜੋਨ ਆਦਿ ਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵੇਸਾ ਹੋਏ ਫੈਲਿਓ ਅਨੁਰਾਗ।

ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸਵਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਭੇਸ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ

ਅਨਕਾਲ ਅਨਭੂਤ ਅੰਗ ਆਪਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਵਾ ਪ੍ਰਣਾਢਿਆ ਅੰਡੰਡ ਵਾਢਿਆ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕੇ ਆਛ ਜਿਦੇਸੈ ਕਿ ਆਪ ਜਿ ਭੇਸੈ ਕਿ ਆਗੰਜ ਕਰਮੈ ਕਿ ਆ ਭੰਜ ਭਰਮੈ ਕਿ ਆਪ ਜ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਭਰਨ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਸਰਬਾ ਧਰਮੰਗ ਤੁਜਾ ਹੈ ਕਿ ਆਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨੈ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਿਹੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੈ ਕਿ ਸਰਵਤਰ ਭਾਉਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਓ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਪੋਖੈ ਸੋਖੈ ਕਿ ਸਰਵਤਰ ਪੋਖੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਜਪ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜ਼ੂ ਹੈ ਤਮਾਮ ਉਲ ਰਜ਼ੂ ਹੈ ਹਮੇਸੁਲ ਸਲਾਮੈ ਸਲੀ ਖਤਮ ਉਦਾਮੈ ਗਨੀਮੁਲ ਸ਼ਿਕਸਤੈ ਗਰੀਬ ਉਲ ਪੁਰਸਤੈ ਬਿਲੰਦੁਲ ਮਕਾਨੈ ਜ਼ਮੀਨ ਉਲ ਜ਼ਮਾਨੈ ਤਮੀਜ਼ ਉਲ ਤੁਮਾਮੈ ਰਜ਼ੂ ਅਲ ਨਿਧਾਨੈ ਹਰੀਫ ਉਲ ਅਜੀਮੈ ਰਜ਼ਾਇਕ ਯਕੀਨੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਰਾਜ਼ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਕਤ ਸੁਧਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗ ਆਦ ਰੂਪੇ ਅਨਾਦ ਸਰੂਪੈ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁ ਸਰਬਾ ਅਨੁਰਾਗ ਤ੍ਰਿਭੁਗਤ ਸਰੂਪ ਹੈ ਸ਼ਜ ਹੈ ਸ਼ੂਤ ਹੈ ਕੇ ਨਰਕੰ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਲੇਖ ਹੈ ਅਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਦੇਖ ਹੈ ਅਲੇਖ ਹੈ ਭੇਖ ਹੈ ਅਟਾ ਹੈ ਅਗਾਂਹ ਹੈ ਅਸੰਭ ਹੈ ਅਗੰਭ ਹੈ ਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤੁਆ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਜੁਗਤਾ
सर्वं जुगता सर्वं मुक्ता, सर्वं कर्मं सर्वं धर्मं सर्वं जुगता सर्वं मुक्ता, रसावल छंद त्वा प्रसाद, नमो नरक नासे सदैवं प्रकाशे, अनंगं स्वरूपे अपंगं विभूते, परमाथं परमाथे सदा सर्व साथे, अगाध स्वरूपे निर्बाध विभूते, अनंगीय नामे त्रिपंगी त्रिकामे, निरपंगी स्वरूपे सर्वंगी अनुपे, न पोत्र न पुत्र न सत्र न मित्र न तात न मात न जात न पात, निरसाकं श्रीक है अमितो अमीक है, सदैवं प्रभा है अजय है अजा है, भगवती छंद त्व प्रसाद के जाहर जहूर है के हाजर हजूर है, हमेशुर सलाम है समस्तुल कलाम है के साहिब दिमाग है के हुसनुल चिराग है के कामल करीम है के राज करीम है के रोजी देहंद है के राज ग्रहंद है, करीमुल कमाल है के हुसनुल जमाल है, गनीमुल खिराज है गरीबुल निवाज है, हरीफुल सिकन है हरासुल फकन है, कलंकं प्रणास है समस्तुल निवास है, अगंजुल गनीम है रजायक रहीम है, समस्तुल जुबान है के साहिब किरा है के नरकं प्रणास है, बहस्तुल निवास है के सर्वुल गवन है हमेशुल रवन है, तमामुल तुमीज है समस्तुल अजीज है, परंग परम ईस है समस्तुल अदीस है, देशुल अलेख है हमेशुल अपेख है, जमीनुल जमा है अमीकुल इमा है, करीमुल कमाल है के जुरत जमाल है, के अचलंग प्रकाश है के मितो सुबास है, के अजब स्वरूप है के मितो विभूत है, के मितो पसा है के आत्म प्रभा है, के अचलंग अनंग है के मितो अपंग है, मद पार छंद त्व प्रसाद मुन मन प्रणाम गुण गण मुदाम, अर भर अगंज हर नर प्रपंज अन गण प्रणाम मुन मन सलाम, हर नर अखंड भर नर अमंड अनुभव अनास त्रित मुन मन प्रकाश, गुण गण प्रणाम जल थल मुदाम, अन छिज अंग आसन अभंग उपमा अपार गतमत उदार, जल थल अमंड दिस विस अपंड जल थल महंत दिस विस बेअंत, अनुभव अनास त्रित तर तुरास आजान बाहो एक सदाहो, ओंकार आद कथनी अनाद खलखंड ख्याल।

ਅਜੂ ਅਨਾਸ ਅਕਾਸ ਅਗਾਂਝਾ ਭਾਂਜਾ ਲੱਖ ਪੱਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਪੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਪੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਪੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ।

ਤੁਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬੋਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ

ਬਚਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ।

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇ

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ

ਤਿਤ ਘਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋਂ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏ ਸੁਣੋ

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਹਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰਹੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ ਤਨ ਮਨ ਧਨ ਸਭ।

ਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿੱਟੋਂ, ਜਨ ਵੋ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਾ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਜਿਸ

ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ।

ਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹਿ ਗੁਰਨਾਲੇ। ਗੁਰਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।

ਚੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸ਼ਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ

ਰਹੀ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਤ ਸਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ

ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਰੇ।

ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਜ਼ਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ। ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ।

ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿਣਾ ਨੇ ਕਿਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ

ਗੁਰਪ੍ਰਸਾਦ ਹੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾ ਵਰਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਦ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ

ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੇ ਸਦਾ ਸੱਚ ਧਿਆਵ ਹੈ। ਸੱਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

ਪਿਆਰ ਇਤਫਾਕ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨੀ ਬੱਚਿਆਂ ਨੂੰ ਦੀਰਘ ਆਯੂ ਉੱਚ ਵਿਦਿਆ ਦਾ ਦਾਨ ਗੁਰਸਿੱਖੀ ਜੀਵਨ ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਕਿਰਪਾ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ

ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ ਕਿ ਜੋ ਆਪਾਂ ਨੂੰ ਸਵਾਸ ਮਿਲੇ ਆ ਇਹ ਵਧਣ ਘਟਣ ਵਾਲੇ ਨਹੀਂ, ਇਹ ਦਿਨੋਂ ਦਿਨ ਘੱਟ ਰਹੇ ਆ ਪਰ ਵੱਧ ਨਹੀਂ ਰਹੇ। ਜਿੰਨੇ ਮਿਲੇ ਸੀ ਉਹਨਾਂ ਚੋਂ ਹਰ ਰੋਜ਼ ਆਪਾਂ ਇਹ ਸਵਾਸ ਲੈ ਰਹੇ ਹਾਂ, ਘੱਟ ਰਹੇ ਹਾਂ। ਸਤਿਗੁਰੂ ਜੀ ਦੱਸਦੇ ਆ ਕਿ ਇਹਨਾਂ ਸਵਾਸਾਂ ਨੂੰ ਲੇਖੇ ਲਾਉਣ ਵਾਸਤੇ ਪਰਮਾਤਮਾ ਦਾ ਨਾਮ ਜਪਣਾ ਜੋ ਆਪਣੇ ਕੰਮ ਆਉਣਾ। ਅਤੇ ਆਪਾਂ ਨੇ ਨਾਮ ਜਪਦੇ ਸਮੇਂ ਕੁਛ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਕਿ ਜਦੋਂ ਆਪਣਾ ਸਵਾਸ ਅੰਦਰ ਨੂੰ ਜਾਂਦਾ ਆਪਾਂ ਨੇ ਵਾਹਿਗੁਰੂ ਉਚਾਰਨ ਕਰਨਾ, ਜਦੋਂ ਸਵਾਸ ਬਾਹਰ ਨੂੰ ਜਾਂਦਾ ਤਾਂ ਗੁਰੂ ਵਾਹਿ ਗੁਰੂ ਵਾਹਿ, ਜਦੋਂ ਸਵਾਸ ਅੰਦਰ ਨੂੰ ਜਾਂਦਾ ਗੁਰੂ, ਜਦੋਂ ਸਵਾਸ ਬਾਹਰ ਨੂੰ ਜਾਂਦਾ। ਅਤੇ ਆਪਾਂ ਨੇ ਇਸ ਬੋਲ ਵਿੱਚ ਧਿਆਨ ਰੱਖਣਾ ਜੋ ਆਪਾਂ ਬੋਲਦੇ ਹਾਂ ਵਾਹਿਗੁਰੂ ਸ਼ਬਦ, ਆਪਾਂ ਨੇ ਜੋ ਦੂਸਰਿਆਂ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ। ਸਾਰੇ ਆਪਾਂ ਜਦੋਂ ਇਕੱਠੇ ਜਪਦੇ ਹਾਂ ਇੱਕ ਧੁਨ ਉਤਪੰਨ ਹੁੰਦੀ ਆ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਾਤ ਕਹਾਣੀ। ਇਹ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਆ ਕਿ ਆਪਾਂ ਨੇ ਉਸ ਵੇਲੇ ਸਿਰਫ ਆਪਣੀ ਆਵਾਜ਼ ਨੂੰ ਫਾਲੋ ਕਰਨਾ। ਉਸ ਧਿਆਨ ਵਿੱਚ ਆਪਣੇ ਜਦੋਂ ਮਨ ਨੂੰ ਸ਼ਬਦ ਦੇ ਨਾਲ ਜੋੜਨਾ, ਇਸ ਕਰਨ ਦੇ ਨਾਲ ਆਪਣਾ ਜੋ ਮਨ ਸ਼ਬਦ ਨਾਲ ਭੇਦ ਹੋ ਕੇ ਉਸ ਪਰਮਾਤਮਾ ਦੇ ਦੱਸੇ ਮਾਰਗ 'ਤੇ ਚੱਲੇਗਾ। ਉਸ ਧੁਨ ਦੇ ਨਾਲ ਆਪਾਂ ਨੇ ਉਹ ਪਰਮਾਤਮਾ ਦਾ ਰਾਹ ਜੋ ਸਤਿਗੁਰੂ ਜੀ ਕਹਿੰਦੇ ਆ ਲਿਬਦਾ ਰਸਤਾ, ਧਾਤ ਦਾ ਰਸਤਾ, ਜੋ ਮਾਇਆ ਦਾ ਰਸਤਾ, ਜਮਾਂ ਦਾ ਰਸਤਾ, ਆਪਾਂ ਲਿਬਦੇ ਰਸਤੇ 'ਤੇ ਚੱਲ ਕੇ ਉਸ ਪਰਮਾਤਮਾ ਦੀ ਬੰਦਗੀ ਕਰਕੇ ਉਸ ਦਰ 'ਤੇ ਪਹੁੰਚਣਾ। ਕਿਰਪਾ ਕਰਕੇ ਸਾਰਿਆਂ ਨੇ ਨੇਤਰ ਬੰਦ ਰੱਖਣੇ ਆ, ਰਸਨਾ ਨਾਲ ਜਪਣਾ ਅਤੇ ਆਪਣੀ ਆਵਾਜ਼ ਨੂੰ ਸੁਣਨਾ ਕੰਨਾਂ ਦੇ ਨਾਲ ਬਹੁਤ ਜ਼ਰੂਰੀ ਆ। ਕਰੋ ਜੀ ਕਿਰਪਾ।

ਵਿੱਚ ਪੌਣ ਹੈ ਸਦਭਾਵ ਭੈ ਵਿੱਚ ਲੈ ਲਖ ਦਰਿਆ ਹੈ ਵਿੱਚ ਅਗਨ ਕਡੈਵੇ ਗਾਰ ਭੈ ਵਿੱਚ ਧਰਤੀ ਦੱਬੀ ਪਹਾਰ ਭੈ ਵਿੱਚ ਅੰਤ ਸਿਰੈ ਸਿਰ ਪਹਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੋ ਕਰੋਣੀ ਚਲਤਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਨੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲਿਆ ਭੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ।

ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜਿੱਤ ਦਾਣੇ ਅਣਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਥਰਿਆ ਸਭ ਕੋਏ।

ਜਿਨੇ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਹੇ ਪੌੜੀ। ਸਤਿਗੁਰ ਵੱਡਾ ਘਰ ਸਲਾਹੀਆ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਰ ਦਰੀਆਂ, ਜਦ ਸਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚ।

ਚਾਕਰ ਲੱਗਾ ਚਾਕਰੀ ਚ ਚੱਲੈ ਖਸਮੈ ਭਾਏ, ਹੋਰ ਮਤ ਸੁਣੋ ਅਗਲੀ ਹੋ ਵਜੋ ਭੇ ਦੂਣਾ ਖਾਏ। ਖਸਮੈ ਕਰੇ ਬਰਾਬਰੀ ਫਿਰ ਗਰ ਤੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਮੋਹੇ ਭਾਣਾ ਖਾਏ। ਜਿਸਦਾ ਦਿੱਤਾ ਖਾਵਣਾ ਤਸ ਕਹੀਆ ਸ਼ਾਬਾਸ਼, ਨਾਨਕ ਹੁਕਮ।

0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਵੇਖਿਆ ਕੀਤਾ ਆਪਣਾ ਜਿਵ ਜਿਸ ਦੀ ਵਡਿਆਈ
0: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ
1: ਕਾਲ ਕੁਆਰੀ ਕਾਇਆ ਜੁਗਤ ਕੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ

ನಮೋ ಸರ್ವ ಕಾಲೇ ನಮೋ ಸರ್ವ ದ್ಯಾಲೇ ನಮೋ ಸರ್ವ ರೂಪೇ.

0: ਭੰਗੀ ਪ੍ਰਮਾਥੇ ਸਮਸਤੀ ਵਿਭੂਤੇ
1: ਕਲੰਕੰ ਬਿਨਾਨੇ ਕਲੰਕੀ ਸਰੂਪੇ
0: ਨਮੋ ਰਾਜ ਰਾਜੇ ਸ੍ਰੂ ਪਰਮ ਰੂਪੇ
1: ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ
0: ਨਮੋ ਰਾਜ ਰਾਜੇ ਸ੍ਰੂ ਪਰਮ ਬ੍ਰਿਧੇ
1: ਨਮੋ ਸਸਰਪਾਣੇ ਨਮੋ ਅਸਰਮਾਣੇ
0: ਨਮੋ ਪਰਮ ਗਿਆਤਾ ਨਮੋ

0: ਵਿਸ਼ਵੇ ਜਸ਼ਿ ਸੰਭਵ ਕਰਨ ਪੰਚਨ ਹਾਰ
1: ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ
0: ਧਰਮ ਧਾਮ ਸੋ ਧਰਮ ਰਹਿਤ ਭੂਤ ਲਖ
1: ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕ ਅਨੁਸ਼ਟਿਤ ਏਕ ਪੁਰਖ ਅਵਧੂਤ
0: ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ
1: ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ
1: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ
0: ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਰੇਖ
1: ਪਰਮ ਵੇਦ ਪੁਰਾਣ ਜੰਗ ਕਹਿ ਨੇਤ ਪਾਖਤ ਨਿਤ।

0: ਕੇਸਰ ਬੱਤਰ ਤਾਨਿਆ
1: ਕੇਸਰ ਬੱਤਰ ਗੋੜਾ ਕੇਸਰ ਬੱਤਰ ਪੌੜਾ
0: ਕੇਸਰ ਬੱਤਰ ਦੇਸਾ ਕੇਸਰ ਬੱਤਰ ਪੇਸਾ
1: ਕੇਸਰ ਬੱਤਰ ਰਾਜਾ ਕੇਸਰ ਬੱਤਰ ਸਾਜਾ
0: ਕੇਸਰ ਬੱਤਰ ਦੀਨ ਕੇਸਰ ਬੱਤਰ ਲੀਨ।

0: ਤ੍ਰਿਮੁਖਤ ਸਰੂਪ ਹੈ, ਤ੍ਰਿਮੁਖਤ ਵਿਭੂਤ ਹੈ,
1: ਪ੍ਰਭਾ ਹੈ, ਸੰਯੁਕਤ ਸਦਾ ਹੈ,
0: ਸਦੈਵ ਸਰੂਪ ਹੈ, ਅਭੇਦੀ ਅਨੂਪ ਹੈ,
1: ਸਮਸਤੋਂ ਪਰਾਜ ਹੈ, ਸਦਾ ਸਰਬ ਸਾਜ ਹੈ।

0: ਸਾਤ ਸਾਹਿਤ ਅਸਮੀ ਤਾਂ ਪ੍ਰਸਾਦ ਸਵੀਏ ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
1: ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਉਨ੍ਹਾਂ ਦੇਖੀਤ ਪ੍ਰਾਨ ਪਤੀ ਕੇ
1: ਭਗਵਾਨ ਕੀ ਭਾਈ ਕਿਰਪਾਉ ਤੇ ਏਕ ਰਤੀ ਬਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੇ
1: ਹੋਟ ਤੇ ਰੰਗ ਰੰਗ ਕੇ ਸੂਤਤ ਪਾਣ ਕੇ ਗੌਣ ਕੋ ਜਾਤ ਨਿਵਾਰੇ
0: ਹਰੀ ਭਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ
1: ਏਤੇ ਭੈ ਤੋ
0: ਮਰਦੰਗ ਨਗਾਰੇ
1: ਗੁੰਜਤ ਗੂਲ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ
0: ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ।

0: ਜਤੀ ਜਤ ਧਾਰ ਸਭਾ ਸੁਭਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਲ ਭੂਪਤ ਏਕ ਰਤੀ ਬਿਲ ਏਕ ਨਾ ਲੇਖੈ
0: ਸੁਤ ਸੁਪਾਹਾ ਤੁਰੰਤ ਦੁਬਹਾ ਸੁਸਾਜ ਸੁਨਹਾ ਦੁਰਜਾਨ ਦਲੈਂਗੇ
1: ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਵਤ ਬੰਗ ਹਲੇ ਨਾ ਹਲੈਂਗੇ
0: ਹੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ
1: ਸ੍ਰੀ ਪਦ ਸ੍ਰੀ ਭਗਵਾਨ ਕੇ ਪਾਵਨ ਤਿਆਗ ਜਹਾਨ ਦੇ ਦਾਨ ਚ ਲੈਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਿਛਈਆ
1: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਗਾੜੇ ਗੜਾਨ ਕੇ ਤੋੜ ਨਹਾਰ ਸੋ ਬਤ ਨਹੀਂ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ
1: ਜੀਵ ਜਗੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਪੁਣ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਲ ਸਭੈ ਲੋਕ ਚਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਦ ਪਜੌਣ ਤ੍ਰਲੋਕ ਰਾਜ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
1: ਜੇ ਨਾ ਸ਼੍ਰੀਪਦ ਕੇ ਪ੍ਰਸ ਹੈ ਭਗਤ ਨਾ ਦੇ ਨਾ ਦੇ ਤਰੇਂਗੇ
0: ਕਹਾਂ ਪਇਓ ਜੋ ਤਉ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤ ਧਿਆਨ ਲਗਾਇਓ
1: ਨਾਥ ਮੇਰੋ ਜੀ ਸਾਥ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ
0: ਪਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ
1: ਸਾਚ ਕਹੋ ਸੰਗ ਲੈ ਉਸ ਬੈਜਨ ਪ੍ਰੇਮ ਕੇ ਉਤਨ ਹੀ ਪ੍ਰਭ ਪਾਇਓ
0: ਕਾਹੂ ਲਪਾਹਨ ਪੂਜ ਧਰਿਓ ਸਿਰ ਕਾਹੂ ਲਲੈਂਗ ਕਰੇ ਲਟਕਾਇਓ
1: ਕਾਹੂ ਲਿਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਕੋ ਸੀਸ ਨਿਵਾਇਓ
0: ਕਉ ਬਤਾਨ ਕੋ ਪੂਜਤ ਹੈ ਪਸ ਕਉ ਮ੍ਰਤਾਨ

0: ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ
1: ਕਰਮ ਪਾਇਆ ਤੁਝੇ ਕੋਸੇ ਨਾਮ ਹਰ ਕੈ ਲਾਗੇ
0: ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ
1: ਸਾਜੀ ਲਵੈ ਬਿਦੇ ਮਾਨੀ ਦੇਨ ਮਾਰੀ ਲਵੈ ਬਾਜੋ ਕਿਆ ਕਰੇ ਵਿਚਾਰਿਆ
0: ਤੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਣਵਾਰੀਆ
1: ਕਹਿ
0: ਨਾਨਕ ਲੇਵੈ ਬਾਜ ਹੋ ਕਿਆ ਕਰੇ।

ਉਹ ਟੁੱਟਾ ਤਨ ਕਹਿ ਸਭ ਸੱਚਾ ਸਵਾਰਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ ਆਵ ਉਹ ਸੰਤ ਪਿਆਰੇ ਉਹ ਕਥ ਕੀ ਕਰੇ ਕਹਾਣੀ ਤਨ ਮਨ ਧਨ ਸਭ ਸੌਂਪ ਗੁਰ ਕੋ।

0: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
1: ਪਟਮ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਿੱਤ ਲਾਈਏ
1: ਐਸਾ ਕੰਮ ਮੂਲੇ ਨਾ ਖਿੱਚੈ ਤੇ ਸਾਥ ਪਛਤਾਈਏ
0: ਸਤਿਗੁਰੂ ਕਾ ਉਪਦੇਸ਼

0: ਤਾਤਰ ਅੰਮ੍ਰਿਤ ਗੁਰ ਦੇ ਪਾਇਆ।
1: ਭਗਤਾਂ ਕੀ ਚਾਲ ਨਿਰਾਲੀ, ਚਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚਲਣਾ।
0: ਲਭ ਲੋ ਅਹੰਕਾਰ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
1: ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ।
0: ਹਰ ਵਾਸਨਾ ਸਮਾਣੀ,
1: ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ। ਜਿਵ ਤੂੰ ਚਲਾਏ ਤਿਵੇ ਚੱਲਹਿ, ਜਿੰਨਾ ਮਾਰਗ ਪਾਵਹੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ।
0: ਨਾਨਕ ਸੱਚੇ ਸਾਹਿਬ
1: ਚਲਾਵੇ। ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਫਿਰ ਹੈ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ।
0: ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ।
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ।
0: ਪਵਿੱਤ ਹੋਏ ਗੁਰਮੁਖ ਜੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਨਹੀਂ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ।
0: ਸੰਜਮ ਧੋਤਾ ਜਾਏ,
1: ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ।
0: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਸਹਿਸਾ ਉਪਜਾਏ।
1: ਜੀਓ ਮੇਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੇਲੇ, ਤਿੰਨ ਜਨਮ ਜੂਐ ਹਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ।
0: ਜਨਮ ਜੂਐ ਹਾਰਿਆ।
1: ਜੀਓ ਨਿਰਮਲ ਬਾਹਰੋਂ ਨਿਰਮਲ।

0: ਗੁਰੂ ਨਾਲੇ
1: ਵੇਖੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ
0: ਗੁਰਗੇ ਚਰਨ ਦਾ ਧਿਆਇ ਅੰਦਰ ਆਤਮਾ ਸਮਾਲੇ
1: ਆਪ ਛੱਡ ਸਦਾ ਰਹਿ ਪਰਣ ਗੁਰਬਿਨ ਅਵਰ ਨ ਜਾਣੈ ਕੋਈ
0: ਕਹਿ ਨਾਨਕ ਸੁਣੋ ਸੰਤੋਸ਼ ਹੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥਾ ਪੁੱਛੋ ਪੁੱਛੋ ਬਿਬੇ ਕੀਆ ਜਾਏ
1: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸਭ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ

0: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ
1: ਨਾਨਕ ਸਦਾ ਗਾਵੋ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
1: ਮਨ ਮਿਲਿਆ ਸੱਚਾ ਲਾਇਆ ਭਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
1: ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
0: ਸਿਵ ਸਖਤ ਆਪਿਓ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਥੋੜੇ ਬੰਧਨ ਹੋਵੇ ਮੁਗਤ ਸਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਲੇ ਸੋ ਹੋਵੇ ਇਕ ਸਿਉਲ ਮਿਲਾਏ
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ
1: ਸੰਸਾਰ ਭ੍ਰਮ ਸੁੱਤਿਆ ਸੁੱਤਿਆ ਰਹਿਣ ਵਿਹਾਣੀ
0: ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ
1: ਨਾਨਕ ਸੋ ਤਤ ਪਾਏ ਜਿਸਨੂੰ ਅੰਦਰ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਰਮ ਹੈ ਪ੍ਰਤਪਾਲ ਕਰੇ ਸੋ ਕਿਉ ਮਨੋ ਵਸਾਰੀਐ ਉਸਨੇ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਗੁਰਮੁਖ ਸਦਾ ਸੰਭਾਲੀਐ
0: ਕਹੇ ਨਾਨਕ ਏ ਵਰਦਾਤਾ ਸੋ ਕਿਉ ਮਨੋ ਵਸਾਰੀਐ
1: ਜੈਸੀ ਅਗਨ ਉਦਰਮ ਹੈ ਤੈਸੀ ਬਾਲ ਮਾਇਆ
0: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
1: ਜਿਸ ਭਾਲਾ ਤਾ ਜੰਮਿਆ ਪਰਵਾਰ ਭਲਾ ਪਾਇਆ
0: ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਮਾਇਆ ਜਿਥਾਨ ਵਿਸਰੈ ਮੋਹ ਬੁਝੈ ਭਾਉ ਦੂਜਾ ਲਾਇਆ
0: ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਇਤਨੀ ਵਿਚੇ ਮਾਇਆ ਪਾਇਆ
1: ਬੋਲ
0: ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਬਿਲਾਏ ਜਿਸਦਾ ਜੀਓ ਤੁਸੀਂ ਮਿਲ ਰਹੇ ਹਰ ਵਸੈ ਮਨ ਆਏ।

ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

हर आपे बोल बुलावे, हर आपे पंच तत्व बिस्थारा विच तार।

ਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Really good job to all of the students that were sitting so well during Nitnem. ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਪੂਰੇ ਟਾਈਮ ਨਾਲ ਆਏ ਅਤੇ ਨਿਤਨੇਮ ਵਿੱਚ ਹਾਜ਼ਰੀ ਲਵਾਈ. ਹੁਣ ਬੱਚਿਆਂ ਨੂੰ ਬੇਨਤੀ ਹੈ ਜੀ, ਲੰਗਰ ਤਿਆਰ ਹੈ. ਸੋ ਇਫ ਯੂ ਆਰ ਸਿਟਿੰਗ ਨਾਈਸਲੀ, ਵਨ ਵਾਲੰਟੀਅਰ ਇਜ਼ ਕਮਿੰਗ ਅਰਾਊਂਡ ਟੂ ਟੈਪ ਯੂ, ਦੈਨ ਯੂ ਆਰ ਅਲਾਊਡ ਟੂ ਗੈਟ ਅਪ. ਸੋ ਟੁਡੇ ਦਾ ਮੋਸਟ ਇੰਪੋਰਟੈਂਟ ਥਿੰਗ ਇਜ਼ ਸਤਿਕਾਰ ਆਫ ਦਰਬਾਰ ਸਾਹਿਬ. ਵੀ ਹੈਵ ਸੋ ਮੱਚ ਟਰਬਲ ਗੈਟਿੰਗ ਅਪ ਐਂਡ ਨਾਟ ਟਾਕਿੰਗ, but I believe in you guys, you can do it. Be respectful while you're in darbar sahib. Jo tusi maharaj di khushiyan leni aaya fir darbar sahib de vich nay gallan kari diyan. So please do not speak in darbar sahib. You guys are old enough to understand that you have to be respectful in darbar sahib. You don't run in darbar sahib, you don't talk in darbar sahib. When you go downstairs you can talk as much as you want, okay, but when you are tapped you can go downstairs, okay. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ, ਸੋ ਪਹਿਲੀ ਗੱਲ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਅੱਜ ਹੁਣ ਚੌਥੇ ਦਿਨ ਦੇ ਕੈਂਪ 'ਤੇ ਪਹੁੰਚੇ ਹੋਏ ਹਾਂ, ਜਿਹੜੇ ਬੱਚੇ ਖਾਸ ਕਰਕੇ ਅੱਜ ਟਾਈਮ ਨਾਲ ਆਏ ਆ। ਸੋ ਅੱਜ ਸਵੇਰੇ 6:30 ਵਜੇ ਅਸੀਂ ਨੋਟ ਕੀਤਾ ਸੀ ਵੀ ਸਵੇਰੇ ਪੂਰੇ 6:30 ਵਜੇ ਤੋਂ 5 ਮਿੰਟ ਪਹਿਲਾਂ ਕੈਂਪ ਦੇ ਵਿੱਚ ਸਿਰਫ ਇੱਕੋ ਹੀ ਬੱਚੀ ਸੀ। ਸੋ ਆਈ ਨੋ ਬਾਕੀ ਜਾਣੇ ਲੱਗਦਾ ਥੋੜ੍ਹਾ ਥੱਕ ਗਏ, ਪਰ ਤੁਸੀਂ ਫਿਰ ਵੀ ਚਲੋ ਹਿੰਮਤ ਕਰਕੇ ਆ ਗਏ। ਪਰ ਉਹ ਇੱਕ ਬੱਚੀ ਨੇ ਬਹੁਤ ਕਮਾਲ ਕੀਤੀ ਵੀ ਪੂਰੇ ਇੱਥੇ ਮੇਰੇ ਖਿਆਲ 6:15 ਵਜੇ ਇੱਥੇ ਬੱਚੀ ਦਰਬਾਰ ਦੇ ਵਿੱਚ ਸਜੀ ਹੋਈ ਸੀ। ਸੋ ਉਹ ਬੱਚੀ ਨੂੰ ਅਸੀਂ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹੁੰਦੇ ਹਾਂ, ਪੂਰੇ ਟਾਈਮ ਨਾਲ ਪਹੁੰਚੀ ਹੈ। ਸੋ ਯੂ ਗਾਈਜ਼ ਹੈਵ ਬੀਨ ਕਮਿੰਗ ਇਨ ਕੈਂਪ, ਟੂਡੇ ਇਜ਼ ਕੈਂਪ ਡੇ 4, ਸੋ ਆਈਡ ਲਾਈਕ ਟੂ ਐਕਸਟੈਂਡ ਔਰ ਅਪਰੀਸ਼ੀਏਸ਼ਨ। ਯੂ ਗਾਈਜ਼ ਡਿਡ ਰੀਲੀ ਵੈਲ, ਥੈਂਕ ਯੂ ਫੋਰ ਕਮਿੰਗ ਟੂ ਕੈਂਪ। I know today everybody was a little bit late. You guys are maybe getting tired of waking up early and doing lots of activities, but I just wanted to recognize the one camper that was here at 6:15 a.m. Can I get that girl, if she knows who she is, to stand up? She was the only one here at 6:15 a.m. There we go. What's your name? Kinama? Okay, so Tejas Noor Kaur, we're going to do one jakara for Tejas Noor Kaur. Sat Sri Akal, Waheguru Ji Ka Khalsa, Waheguru Ji Ki Fateh. So, sare nu assi benti karange bhi kal jehda sver da dwan bachyan lagda hai kal nu aakhri dena. So tusi sare ne puri koshish karni hai time na aundi. So Tejas Noor Kaur, mainu hun pata nahi je unna nu halle miliyan ja nahi miliyan, par unna nu assi apne vallon 20 tickets promise kitiyan siyan. So assi ik wari confirm karange. So jehde bacche kal nu time na hoge unna waste vi assi extra tickets rakhange. So zarur tusi sare ne mehnat karke time na auna, theek hai ji? Hun ਪਹਿਲੇ ਦਿਨ ਨਾਲੋਂ ਤੁਸੀਂ ਚਲੋ ਕਾਫੀ ਸੁਧਰ ਗਏ, ਪਰ ਫਿਰ ਵੀ ਥੋੜ੍ਹੀ ਕੰਮ ਕਰਨ ਦੀ ਲੋੜ ਹੈ। ਇੱਕ ਵਾਰੀ ਫਿਰ ਯਾਦ ਕਰਾ ਦਿੰਦੇ ਹਾਂ, ਜਦੋਂ ਵੀ ਤੁਸੀਂ ਦਰਬਾਰ 'ਚ ਆਉਣਾ ਕਿਸੇ ਨੇ ਗੱਲਾਂ ਨਹੀਂ ਕਰਨੀਆਂ। ਚੱਕਰ ਇੱਦਾਂ ਹੈ ਵੀ ਦਰਬਾਰ ਸਾਹਿਬ ਜੀ ਦੇ ਵਿੱਚ ਗੁਰੂ ਘਰ ਇੱਥੇ, ਹੁਣ ਤੁਸੀਂ ਨੋਟ ਕਰੋਗੇ ਪਿੱਛੇ ਦਰਵਾਜ਼ੇ ਨਹੀਂ ਲੱਗਿਓ। ਸੋ ਤੁਸੀਂ ਸਾਰਿਆਂ ਨੇ ਹੁਣ ਧਿਆਨ ਰੱਖਣਾ ਆ, ਬਾਹਰ ਵੀ ਜਦੋਂ ਤੁਸੀਂ ਉੱਧਰ ਖੜ੍ਹੇ ਆ, ਦਰਬਾਰ ਸਿਰਫ ਇੱਥੇ ਅੰਦਰ ਨਹੀਂ, ਕਿਉਂਕਿ ਇੱਥੇ ਹੁਣ ਦਰਵਾਜ਼ੇ ਨਹੀਂ ਲੱਗਿਓ, ਟੈਕਨੀਕਲੀ ਜਿਹੜੀ ਤੁਹਾਡੀ ਆਵਾਜ਼ ਆ ਬਾਹਰੋਂ ਵੀ ਇੱਥੇ ਅੰਦਰ ਆਉਂਦੀ ਆ। ਸੋ ਜਿੱਥੇ ਤੱਕ ਬਲੂ ਕਾਰਪੇਟ ਲੱਗਿਆ ਹੋਇਆ, ਓਕੇ, ਤੁਸੀਂ ਸਾਰੇ ਨੋਟ ਕਰਿਓ, ਜਦੋਂ ਬਾਹਰ ਜਾਓਗੇ ਪੌੜੀਆਂ ਤੱਕ ਥੱਲੇ ਜਿੱਥੋਂ ਅਸੀਂ ਪ੍ਰਸ਼ਾਦ ਵੀ ਲੈਂਦੇ ਹਾਂ, ਰਾਈਟ, ਕੜਾ ਪ੍ਰਸ਼ਾਦੀ ਦੇਖ ਜਿੱਥੋਂ ਲੈਂਦੇ ਹਾਂ, ਬੈਠ ਕੇ ਛਕਦੇ ਹਾਂ, ਉੱਥੋਂ ਤੱਕ ਬਲੂ ਕਾਰਪੇਟ ਆ। ਉੱਥੋਂ ਤੱਕ ਤੁਸੀਂ ਧਿਆਨ ਰੱਖਣਾ ਕਿਸੇ ਨੇ ਗੱਲ ਨਹੀਂ ਕਰਨੀ, ਕਿਉਂਕਿ ਜਦੋਂ ਤੁਸੀਂ ਉੱਚੀ ਆਵਾਜ਼ ਦੇ ਵਿੱਚ ਬੋਲਦੇ ਆ, ਇੱਥੋਂ ਅੰਦਰ ਦਰਬਾਰ ਦੇ ਵਿੱਚ ਸਾਰੇ ਡਿਸਟਰਬ ਹੁੰਦੇ ਆ। ਓਕੇ, ਸੋ ਆਈ ਵਾਂਟ ਯੂ ਟੂ ਪੇ ਅਟੈਂਸ਼ਨ, ਦਰਬਾਰ ਡਜ਼ ਨਾਟ ਹੈਵ ਡੋਰਸ। ਓਕੇ, ਸੋ ਦਰਬਾਰ ਇਜ਼ ਨਾਟ ਜਸਟ ਦਿਸ ਏਰੀਆ, ਇਟਸ ਆਲ ਦ ਵੇ ਅਪ ਟੂ ਵੇਅਰ ਦ ਬਲੂ ਕਾਰਪੇਟ ਇਜ਼। ਸੋ ਇਫ ਯੂ ਗੋ ਆਊਟਸਾਈਡ ਵੇਅਰ ਯੂ ਗੈਟ ਕੜਾ ਪ੍ਰਸ਼ਾਦੀ ਦੇਗ, ਵੈਨ ਯੂ ਸਿਟ ਡਾਊਨ, ਰਾਈਟ, ਵੈਨ ਯੂ ਆਰ ਟਾਕਿੰਗ, ਈਵਨ ਵੈਨ ਯੂ ਥਿੰਕ ਯੂ ਸਟੈਪ ਆਊਟਸਾਈਡ ਆ ਦਰਬਾਰ, the noise is so loud and you're disturbing everybody in darbar. So my ask is, up to where you see blue carpet that goes all the way outside, up until you get downstairs, absolutely no talking. Okay, if you really need to talk, only whispering. ਓਕੇ ਸੋ ਜੇ ਤੁਹਾਨੂੰ ਲਾਈਕ ਜ਼ਿਆਦਾ ਲੋੜ ਆ ਜਾਂ ਪੇਰੈਂਟਸ ਸਾਡੇ ਨਾਲ ਗੱਲ ਕਰਦੇ ਆ ਤੁਸੀਂ ਜਿਹੜਾ ਅੱਗੇ ਜਵਾਬ ਦੇਣਾ ਤੁਸੀਂ ਉਹ ਹੌਲੀ ਆਵਾਜ਼ ਦੇ ਵਿੱਚ ਦੇਣਾ ਵਿਸਪਰ ਕਰਕੇ ਆਈ ਡੋਨਟ ਨੋ ਵਿਸਪਰ ਇਜ਼ ਪੰਜਾਬੀ ਸੋ ਦਿਸ ਇਜ਼ ਵਾਟ ਵਿਸਪਰਿੰਗ ਇਜ਼ ਸੋ ਇਨ ਦਰਬਾਰ ਫਾਈਵ ਰੋਜ਼ ਐਸ ਵੀ ਮੈਂਸ਼ਨ ਬਿਫੋਰ ਦਰਬਾਰ ਦੇ ਵਿੱਚ ਕਿੱਦਾਂ ਬੈਠੀਦਾ ਚੌਂਕੜੀ ਮਾਰ ਕੇ ਸਿੱਧੇ ਬੈਠਣਾ ਹੱਥ ਜੋੜ ਕੇ ਨੇਤਰ ਬੰਦ ਹੋਣੇ ਚਾਹੀਦੇ ਆ ਸੋ ਅੱਖਾਂ ਬੰਦ ਐਂਡ ਦੈਨ ਗੱਲਾਂ ਨਹੀਂ ਕਰਨੀਆਂ ਕਿਸੇ ਨੇ ਜੇ ਸ਼ਬਦ ਪੜ੍ਹਦੇ ਆ ਹੁਣ ਰਾਗੀ ਸਿੰਘਾਂ ਦੇ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਇੱਕ ਵਾਹਿਗੁਰੂ ਸਿਮਰਨ ਕਰਾਇਆ ਸੀ ਪੰਜ ਕੁ ਮਿੰਟ ਵਾਸਤੇ ਜੇ ਤੁਹਾਨੂੰ ਗੁਰਬਾਣੀ ਸ਼ਬਦ ਜਿਹੜਾ ਵੀ ਗਾਉਂਦੇ ਆ ਲੈਸੇ ਜਾਂ ਫਿਰ ਸਿਮਰਨ ਕਰਦੇ ਆ ਤੁਸੀਂ ਸਾਰਿਆਂ ਨੇ ਨਾਲ ਉੱਚੀ ਉੱਚੀ ਗਾਉਣਾ ਠੀਕ ਹੈ ਜੀ ਪਰ ਆਪਸ ਵਿੱਚ ਨਹੀਂ ਗੱਲਾਂ ਕਰਨੀਆਂ ਓਕੇ ਸੋ ਨਾਓ ਅੱਜ ਦੇ ਦਿਨ ਵਾਸਤੇ ਸੋ ਇੱਕ ਤਾਂ ਇਹ ਧਿਆਨ ਰੱਖਣਾ ਦੂਸਰੀ ਗੱਲ ਦਰਬਾਰ ਦੇ ਵਿੱਚ ਤੁਸੀਂ ਜਿਹਨਾਂ ਨੇ ਜਰਾਬਾਂ ਪਾ ਕੇ ਆਏ ਅਸੀਂ ਕੱਲ੍ਹ ਵੀ ਬੇਨਤੀ ਕੀਤੀ ਸੀ ਤੁਸੀਂ ਜਰਾਬਾਂ ਲਾ ਕੇ ਆਉਣੀਆਂ ਦਰਬਾਰ ਦੇ ਵਿੱਚ ਜਦੋਂ ਵੀ ਆਉਣਾ ਸੋ ਸਵੇਰ ਨੂੰ ਵਲੰਟੀਅਰ ਵੀ ਧਿਆਨ ਥੋੜ੍ਹਾ ਰੱਖਦੇ ਆ ਪਰ ਜੇ ਬਾਈ ਚਾਂਸ ਕੋਈ ਮਿਸ ਹੋ ਗਿਆ ਹੁਣ ਤੁਸੀਂ ਕਲਾਸਿਸ ਜਾਣ ਤੋਂ ਪਹਿਲਾਂ ਜੇ ਤੁਹਾਡੀਆਂ ਜਰਾਬਾਂ ਪਾਈਆਂ ਹੋਈਆਂ ਜੇ ਤੁਹਾਡੀ ਕਲਾਸ ਦਰਬਾਰ ਦੇ ਵਿੱਚ ਆ ਤੁਸੀਂ ਲਾ ਕੇ ਆਉਣੇ ਆ ਕਲਾਸ ਦੇ ਵਿੱਚ ਮੁੜ ਕੇ ਜਿਹੜੇ ਬੱਚਿਆਂ ਨੇ ਓਬਵੀਅਸਲੀ ਬਾਹਰ ਜਾਣਾ ਤੁਸੀਂ ਆਪਣੇ ਸ਼ੂ ਪਾ ਕੇ ਜਰਾਬ ਪਾ ਕੇ ਜਾਓ ਪਰ ਜਦੋਂ ਵਾਪਸ ਆਉਂਗੇ ਜਰਾਬਾਂ ਲਾ ਕੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਅੰਦਰ ਵੜਨਾ ਠੀਕ ਹੈ ਜੀ ਦੂਸਰੀ ਗੱਲ ਤੁਸੀਂ ਵਲੰਟੀਅਰਸ ਨੂੰ ਪੁੱਛ ਕੇ ਹੀ ਕਲਾਸ ਤੋਂ ਬਾਹਰ ਜਾ ਸਕਦੇ ਆ ਸੋ ਯੂਰ ਵਲੰਟੀਅਰਸ ਯੂਰ ਟੀਚਰਸ ਰਾਈਟ ਸਮ ਆਫ ਦਮ ਆਰ ਲੋਕਲ ਕਈਆਂ ਨੂੰ ਤੁਸੀਂ ਜਾਣਦੇ ਆ ਕਈਆਂ ਨੂੰ ਤੁਸੀਂ ਪਹਿਲੀ ਵਾਰੀ ਮਿਲਣ ਲੱਗੇ ਇਸ ਕੈਂਪ ਦੇ ਵਿੱਚ ਤੁਸੀਂ ਸਾਰਿਆਂ ਦਾ ਇੱਕੋ ਹੀ ਤਰ੍ਹਾਂ ਸਤਿਕਾਰ ਕਰਨਾ ਠੀਕ ਹੈ ਜੀ ਸੋ ਡਜ਼ਨਟ ਮੈਟਰ ਜੇ ਵਲੰਟੀਅਰ ਛੋਟੇ ਆ ਜੇ ਤੁਸੀਂ ਤੁਹਾਡੇ ਜਾਣ ਪਛਾਣ ਦੇ ਵਿੱਚ ਭਾਵੇਂ ਤੁਹਾਡੇ ਆਪ ਦੇ ਭੈਣ ਭਰਾ ਹੋਣ ਜਿਹੜੇ ਸੇਵਾਦਾਰ ਆ ਤੁਸੀਂ ਉਹਨਾਂ ਦੀ ਗੱਲ ਮੰਨਣੀ ਆ ਓਕੇ ਜਿਹੜੇ ਟੀਚਰਸ ਆ ਖਾਸ ਕਰਕੇ ਜੇ ਤੁਹਾਨੂੰ ਉਹਨਾਂ ਨੇ ਇੱਕ ਵਾਰੀ ਕਹਿਤਾ ਤਾਂ ਪਹਿਲੀ ਵਾਰੀ ਵਾਰਨਿੰਗ ਦੂਸਰੀ ਵਾਰ ਵਲੰਟੀਅਰ ਸਾਡਾ ਨਾਮ ਨੋਟ ਕਰੋਗੇ ਜਿਹੜਾ ਅੱਜ ਦਾ ਗੇਮਾਂ ਦਾ ਸੈਸ਼ਨ ਆ ਤੁਸੀਂ ਉੱਥੇ ਨਹੀਂ ਆ ਸਕਦੇ ਠੀਕ ਹੈ ਜੀ ਹੁਣ ਕਾਫੀ ਜਾਣੇ ਹੋ ਤੁਸੀਂ ਕਲਾਸ ਦੇ ਵਿੱਚ ਥੋੜ੍ਹਾ ਮੈਨੇਜ ਕਰਨਾ ਔਖਾ ਹੋ ਜਾਂਦਾ ਜੇ ਤੁਸੀਂ ਗੱਲ ਨਹੀਂ ਸੁਣਦੇ ਫਿਰ ਅਸੀਂ ਤੁਹਾਨੂੰ ਵੀ ਨਹੀਂ ਬਾਹਰ ਜਾਣ ਦੇਣਾ ਠੀਕ ਹੈ ਜੀ ਸੋ ਆਈ ਮੀਨ ਐਕਸਪਲੇਨ ਇਨ ਇੰਗਲਿਸ਼ ਮੇਕ ਸ਼ੋਰ ਯੂ ਅੰਡਰਸਟੈਂਡ ਯੂਰ ਵਾਲੰਟੀਅਰਸ ਸਮ ਆਫ ਦੈਮ ਆਰ ਮੇ ਬੀ ਯੂਰ ਸਿਬਲਿੰਗ ਸਮ ਆਫ ਦ ਟੀਚਰਸ ਯੂਰ ਮੀਟਿੰਗ ਫਾਰ ਦ ਫਰਸਟ ਟਾਈਮ ਯੂਰ ਵਾਲੰਟੀਅਰਸ ਆਰ ਹੇਅਰ ਟੂ ਸੁਪਰਵਾਈਜ਼ ਯੂ ਇਫ ਦੇ ਆਸਕ ਯੂ ਟੂ ਡੂ ਸਮਥਿੰਗ ਯੂ ਗਿਵ ਈਚ ਐਂਡ ਐਵਰੀ ਵਨ ਦ ਸੇਮ ਲੈਵਲ ਆਫ ਰਿਸਪੈਕਟ Okay, if you need to leave the class, you have to ask a volunteer, you need permission to go to the bathroom. So with this, you're not allowed to leave Gurdwara premises, you're not allowed to go to the bathroom or wander around, and then as well as any other rules, if the volunteers direct you, please listen. If there's something that you think is happening that's wrong or you don't feel safe around a sevadar, then you can come talk to myself or Jagjit Kaur Panji, Jaggu Panji, for those of you that know her, okay? So if there's something that is bothering you or if it's a teacher, come talk to one of us. I don't want you talking directly or fighting with the volunteers. You're being respectful to the volunteers no matter what. Theek hai ji? Okay, Akhri Binti, so once we go over the schedule, then we'll dismiss you guys. Just for schedule for the rest of the week, so Saturday, ek cheeza note karni hai, so kal da session jehda hai, Akhri session hai, jehda sweer to leke shaam tak hoga. Shukrawar nu assi thade layi schedule assi ajj bhejange. Shukrawar le jehda schedule hai, oh hai gaya 12 baje to leke shaam de 6 baje tak. Theek hai ji? ਉਸ ਦਿਨ ਦਾ ਸਕੈਜੂਲ ਹੈਗਾ ਹੈ 12 ਵਜੇ ਅਸੀਂ ਇੱਕ ਸਿਮਰਨ ਕੰਪੀਟੀਸ਼ਨ ਰੱਖਣਾ ਬੱਚਿਆਂ ਵਾਸਤੇ ਸਿਮਰਨ ਕੰਪੀਟੀਸ਼ਨ ਦੇ ਵਿੱਚ ਪਹਿਲਾਂ ਕਿਹਨੇ ਹਿੱਸਾ ਲਿਆ ਹੋਇਆ ਓਕੇ ਹਾਂ ਜਿਹਨਾਂ ਨੂੰ ਮੇ ਬੀ ਯਾਦ ਆ ਅਸੀਂ ਮੇਰੇ ਖਿਆਲ 3-4 ਸਾਲ ਪਹਿਲਾਂ ਕੀਤਾ ਸੀ ਸੋ ਓਕੇ ਹੱਥ ਲਿਖ ਰਹੇ ਹੋ ਸੋ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਸਮਝਾ ਦਾਂਗੇ ਤੁਸੀਂ ਫਿਰ ਹੁਣ ਦਰਬਾਰ 'ਚ ਜਦੋਂ ਆਉਣੇ ਆ ਪ੍ਰੈਕਟਿਸ ਕਰਿਆ ਕਰੋ ਸ਼ੁੱਕਰਵਾਰ ਨੂੰ ਅਸੀਂ ਕੋਈ ਤੁਹਾਡਾ ਪੇਪਰ ਨਹੀਂ ਰੱਖਣਾ ਕੋਈ ਪ੍ਰੋਜੈਕਟ ਨਹੀਂ ਰੱਖਣਾ ਅਸੀਂ ਆਹ ਇੱਕ ਸਿਮਰਨ ਕੰਪੀਟੀਸ਼ਨ ਰੱਖਿਆ ਹੋਇਆ ਇਹਦੇ ਵਿੱਚ ਕੀ ਹੁੰਦਾ ਹੈ ਵੀ ਤੁਸੀਂ ਸਾਰਿਆਂ ਨੇ ਦਰਬਾਰ ਸਾਹਿਬ ਦੇ ਵਿੱਚ 2 ਘੰਟੇ ਹਾਜ਼ਰੀ ਭਰਨੀ ਹੁੰਦੀ ਆ ਅਤੇ ਅਸੀਂ ਸਾਰਿਆਂ ਨੇ ਬੈਠ ਕੇ ਸਿਮਰਨ ਕਰਨਾ ਸੋ ਜਿਹੜੇ ਇੱਥੇ ਪਹਿਲਾਂ ਬਾਬਾ ਜੀ ਹੁੰਦੇ ਸੀ, ਹੁਣ ਮਹਾਰਾਜ ਕਿਰਪਾ ਹੋਏ ਉਹ ਅਕਾਲ ਚੜ੍ਹਾਉਣਾ ਕਰ ਗਏ, ਪਰ ਉਹ ਇੱਥੇ ਹਰੇਕ ਸਾਲ ਕੰਪੀਟੀਸ਼ਨ ਲਾਉਂਦੇ ਸੀ। ਉਹਨਾਂ ਨੇ ਕੀ ਕਰਨਾ, ਤੁਹਾਨੂੰ ਸਾਰਿਆਂ ਜਿੱਦਾਂ ਹੁਣ ਤੁਸੀਂ ਬੈਠੇ ਹਾਂ ਪਰ ਖੁੱਲ੍ਹੀਆਂ ਲਾਈਨਾਂ 'ਚ ਬਿਠਾਲ ਕੇ, ਅਤੇ ਸਾਰਿਆਂ ਨੇ ਇੱਥੇ ਦਰਬਾਰ 'ਚ ਲਗਾਤਾਰ ਬਸ ਸਿਮਰਨ ਕਰਨਾ। ਜਿਹੜਾ ਬੱਚਾ ਹਿੱਲਿਆ ਜਾਂ ਜਿਨ੍ਹਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਜਾਂ ਚੌਂਕੜੀ ਤੋਂ ਇੱਧਰ ਉੱਧਰ ਹੋਏ, ਉਹ ਬੱਚਾ ਕੰਪੀਟੀਸ਼ਨ ਤੋਂ ਬਾਹਰ। ਸੋ ਅਸੀਂ ਦੇਖਣਾ ਸੀ ਤੁਸੀਂ ਆਪਣੇ, ਹੁਣ ਆਹ ਹਫ਼ਤਾ ਹੁਣ ਅਸੀਂ ਤੁਹਾਨੂੰ ਅੱਜ ਦੱਸਿਆ ਗਿਆ, ਪਿਛਲੇ ਉੱਦਾਂ ਅਸੀਂ ਹਰੇਕ ਕਲਾਸ ਦੇ ਵਿੱਚ ਤਾਂ ਹੀ ਤੁਹਾਨੂੰ ਦਰਬਾਰ ਦੇ ਰੂਲਸ ਦੱਸੀ ਦੇ ਆ। ਸੋ ਸਿਮਰਨ ਕੰਪੀਟੀਸ਼ਨ ਲਈ ਬਸ ਸਿਰਫ 5 ਰੂਲਸ ਆ, 5 ਰੂਲਸ, ਰਾਈਟ? 5 ਅਸੂਲ ਅਸੀਂ ਰੱਖੇ। ਤੁਸੀਂ ਸਿੱਧੇ ਬੈਠਣਾ, ਹੱਥ ਜੋੜ ਕੇ, ਅੱਖਾਂ ਬੰਦ, ਚੌਂਕੜੀ ਮਾਰ ਕੇ, ਅਤੇ ਫਿਰ ਕਿਸੇ ਨੇ ਗੱਲਾਂ ਨਹੀਂ ਕਰਨੀਆਂ। ਤੁਸੀਂ ਸਾਰਿਆਂ ਨੇ ਉੱਚੀ ਉੱਚੀ ਸਿਮਰਨ ਜਪਣਾ। ਜੇ ਤੁਹਾਡੇ ਅਸੀਂ ਨੇਤਰ ਖੁੱਲ੍ਹੇ ਦੇਖ ਲਏ, ਰਾਈਟ, ਜੇ ਅੱਖਾਂ ਖੁੱਲ੍ਹੀਆਂ ਦੇਖ ਲਈਆਂ ਜਾਂ ਫਿਰ ਤੁਸੀਂ ਗੱਲਾਂ ਕੀਤੀਆਂ, ਫਿਰ ਤੁਸੀਂ ਕੰਪੀਟੀਸ਼ਨ ਤੋਂ ਬਾਹਰ। ਸੋ ਇਹ ਕੰਪੀਟੀਸ਼ਨ ਜਿਹੜਾ ਹੈਗਾ ਆ 12 ਵਜੇ ਤੋਂ ਲੈ ਕੇ ਤਕਰੀਬਨ 2-2.5 ਵਜੇ ਤੱਕ ਰੱਖਾਂਗੇ। ਸੋ 2 ਘੰਟਿਆਂ ਬਾਅਦ ਜਦੋਂ ਵੀ ਅਸੀਂ ਸ਼ੁਰੂ ਕੀਤਾ, ਜਿਹੜੇ ਬੱਚੇ ਪੂਰੇ 2 ਘੰਟੇ ਨਹੀਂ ਹਿੱਲੇ ਉਹਨਾਂ ਨੂੰ ਅਸੀਂ ਵੱਡਾ ਇਨਾਮ ਦੇਵਾਂਗੇ। ਠੀਕ ਹੈ ਜੀ? So in English, once again, we're going to have a Simran competition on Friday. This Friday, the competition is the rules of Darbar. We're going to see if you can stay still for that long, right? Your goal is to train. Every time we sit in Darbar, every time we do Kirtan, every time we're doing Simran in Darbar, it's a chance for you to practice, okay? Your goal is to not move. At the end of the 2 hours, whoever did not move at all, they will be getting a prize. Okay? So, ਹੁਣ ਦੂਸਰੀ ਗੱਲ ਹੈ, ਕੈਂਪ ਦੇ ਵਿੱਚ ਅਸੀਂ ਆਖਰੀ ਦਿਨ, ਤੁਹਾਨੂੰ ਪਤਾ ਹੈ ਵੀ ਸ਼ੁੱਕਰਵਾਰ ਨੂੰ ਅਸੀਂ ਅਵਾਰਡ ਸੈਰੇਮੋਨੀ ਰੱਖੀ ਹੋਈ ਆ। ਸੋ ਕੱਲ੍ਹ ਆਖਰੀ ਦਿਨ ਆ ਕੈਂਪ ਦਾ। ਸੋ ਅਸੀਂ ਤੁਹਾਨੂੰ ਹੁਣ ਦੱਸ ਰਹੇ ਹਾਂ ਵੀ ਅਸੀਂ ਵਿਚਾਲੇ ਆ ਗਏ, ਅੱਧਕ 'ਚ ਆ ਗਏ। ਹੁਣ ਜਿਹੜਾ ਅਸੀਂ ਤੁਹਾਡਾ ਬਿਹੇਵੀਅਰ ਨੋਟ ਕੀਤਾ, ਜਿਸ ਤਰ੍ਹਾਂ ਤੁਸੀਂ ਕਲਾਸਾਂ 'ਚ ਰਹਿੰਦੇ ਹਾਂ, ਜੇ ਗੱਲ ਸੁਣਦੇ ਹਾਂ ਟੀਚਰ ਦੀ ਜਾਂ ਨਹੀਂ ਸੁਣਦੇ, ਉਹ ਅਸੀਂ ਚੀਜ਼ਾਂ ਹੁਣ ਨੋਟ ਕੀਤੀਆਂ। ਹੁਣ ਸ਼ੁੱਕਰਵਾਰ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ, ਹਰੇਕ ਗਰੁੱਪ 'ਚੋਂ ਅਸੀਂ 3 ਜਾਂ 4 ਨਿਆਣੇ ਚੁਣ ਕੇ ਉਹਨਾਂ ਨੂੰ ਅਸੀਂ ਇੱਕ ਵੱਖਰਾ ਵੱਡਾ ਇਨਾਮ ਦੇਵਾਂਗੇ, ਜਿਹੜੀਆਂ ਚੀਜ਼ਾਂ ਅਸੀਂ ਦੇਖੇ ਦੀਆਂ। ਸੋ ਇੱਕ ਤਾਂ ਅਸੀਂ ਦੇਖੀਏ ਜਿਹੜਾ ਬੱਚਾ ਸੇਵਾ ਕਰਦਾ ਸ਼ਰਧਾ ਭਾਵਨਾ ਨਾਲ, ਰਾਈਟ? ਇੱਦਾਂ ਨਹੀਂ ਵੀ 2 ਪੇਪਰ ਚੱਕ ਕੇ ਸਾਡੇ ਕੋਲ ਆ ਕੇ ਵੀ ਸਾਨੂੰ ਟਿਕਟਾਂ ਦੇ ਦਿਓ, ਰਾਈਟ? ਇਹ ਸੇਵਾ ਨਹੀਂ ਹੁੰਦੀ। ਜਿਹੜੀ ਸੇਵਾ ਕਰਨੀ ਹੈ ਵੀ ਤੁਸੀਂ ਗੁਰੂ ਮਹਾਰਾਜ ਜੀ ਨੂੰ ਸਮਝ ਕੇ ਹਾਜ਼ਰ ਨਾ ਹਾਜ਼ਰ, ਤੁਸੀਂ ਉਹਨਾਂ ਨੂੰ ਸਮਝ ਕੇ ਵੀ ਇੱਥੇ ਗੁਰੂ ਘਰ ਆਪਣੀ ਖੁਸ਼ੀ ਲਈ, ਗੁਰੂ ਸਾਹਿਬ ਦੀ ਖੁਸ਼ੀ ਲਈ, ਰਾਈਟ, ਆਪਣੇ ਸ਼ਰਧਾ ਨਾਲ ਤੁਸੀਂ ਸੇਵਾ ਕਰਨੀ ਆ। ਸੋ ਇੱਕ ਤਾਂ ਬੱਚਾ ਅਸੀਂ ਉਹ ਦੇਖਾਂਗੇ ਜਿਹੜਾ ਅਸੀਂ ਨੋਟ ਕੀਤਾ ਵੀ ਕਲਾਸ ਦੇ ਵਿੱਚ ਜਾਂ ਥੱਲੇ ਲੰਗਰ ਹਾਲ ਦੇ ਵਿੱਚ ਸੇਵਾ ਭਾਵਨਾ ਦੇ ਨਾਲ ਬੱਚਾ ਕੈਂਪ ਲਾ ਰਿਹਾ। ਦੂਸਰੀ ਗੱਲ ਅਸੀਂ ਦੇਖਾਂਗੇ ਵੀ ਜਿਹੜਾ ਬੱਚਾ ਕਲਾਸ ਦੇ ਵਿੱਚ, ਖਾਸ ਕਰਕੇ ਜਿਹੜੇ ਵੀ ਟੀਚਰਸ ਆ, ਜੋ ਵੀ ਉਹ ਗੱਲ ਕਹਿੰਦੇ ਆ, ਜੇ ਉਹ ਬੱਚਾ ਸਿੱਖਿਆ ਅਪਣਾਉਂਦਾ, ਮਤਲਬ ਜਿਹੜੀ ਵੀ ਸਿੱਖਿਆ ਤੁਹਾਨੂੰ ਟੀਚਰ ਦਿੰਦੇ ਆ, ਭਾਵੇਂ ਹਿਸਟਰੀ ਕਲਾਸ 'ਚ ਹੋਵੇ, ਭਾਵੇਂ ਤੁਹਾਡੀ ਇੰਟਰੈਕਟਿਵ ਕਲਾਸ ਦੇ ਵਿੱਚ ਹੋਵੇ, ਭਾਵੇਂ ਆਰਟ ਕਲਾਸ, ਜੋ ਵੀ ਤੁਹਾਨੂੰ ਉੱਥੇ ਪੜ੍ਹਾਉਂਦੇ ਆ, ਤੁਸੀਂ ਜਿਹੜੇ ਗੁਣ ਉਹ ਤੁਹਾਨੂੰ ਦੱਸਦੇ ਆ, ਜਿਹੜੀਆਂ ਸਿੱਖਿਆਵਾਂ ਉਹ ਦਿੰਦੇ ਆ, ਜੇ ਤੁਸੀਂ ਉਹਨਾਂ ਨੂੰ ਅਪਣਾਉਂਦੇ ਆ। ਸੋ ਭਾਵੇਂ ਘਰ ਜਾ ਕੇ, ਪਰ ਇੱਥੇ ਤਾਂ ਅਸੀਂ ਤਾਂ ਤੁਹਾਨੂੰ ਇੱਥੇ ਗੁਰੂ ਘਰ ਨੋਟ ਕਰਨਾ, ਜਦੋਂ ਬਾਣੀ ਪੜ੍ਹਦੇ ਹਾਂ ਜਿੱਦਾਂ ਤੁਹਾਨੂੰ ਸਿਖਾਇਆ ਗਿਆ ਤੁਸੀਂ ਇਸੇ ਤਰ੍ਹਾਂ ਪੜ੍ਹਦੇ ਹਾਂ, ਜਦੋਂ ਕੀਰਤਨ ਹੁੰਦਾ ਜਾਂ ਕੀਰਤਨ ਕਲਾਸ ਲਾਉਂਦੇ ਹਾਂ ਤੁਸੀਂ ਸ਼ਬਦ ਯਾਦ ਕਰਕੇ ਆਉਂਦੇ ਹਾਂ ਜਾਂ ਨਹੀਂ, ਰਾਈਟ? ਕਲਾਸ ਦੇ ਵਿੱਚ ਜੇ ਟੀਚਰ ਤੁਹਾਨੂੰ ਕੁਛ ਪੁੱਛਦੇ ਆ, ਤੁਸੀਂ ਜੋ ਵੀ ਤੁਹਾਨੂੰ ਦੱਸਿਆ ਗਿਆ ਉਹ ਯਾਦ ਚੇਤੇ ਕਰਕੇ ਆਉਂਦੇ ਹਾਂ, ਦੂਸਰੇ ਦਿਨ ਚੰਗੀ ਤਰ੍ਹਾਂ ਸੁਣਾਉਂਦੇ ਹਾਂ ਜਾਂ ਨਹੀਂ? ਸੋ ਤੁਹਾਡੇ ਹਰੇਕ ਟੀਚਰਸ ਨੂੰ ਅਸੀਂ ਲਿਸਟ ਆਪਣੇ ਵੱਲੋਂ ਭੇਜੀ ਹੋਈ ਹੈ ਵੀ ਅਸੀਂ ਕਿਹੜੇ ਕਿਹੜੇ ਗੁਣ ਬੱਚਿਆਂ ਦੇ ਵਿੱਚ ਦੇਖਣਾ ਚਾਹੁੰਦੇ ਹਾਂ, ਅਤੇ ਉਹ ਅਸੀਂ ਹਰੇਕ ਗਰੁੱਪ ਦੇ ਵਿੱਚੋਂ 4-5 ਬੱਚੇ ਉਹਨਾਂ ਨੂੰ ਇਨਾਮ ਦੇਵਾਂਗੇ। ਸੋ ਇਹ ਸਾਰਿਆਂ ਨੇ ਹੁਣ ਧਿਆਨ ਰੱਖਣਾ ਕਲਾਸਾਂ ਜਾਣ ਤੋਂ ਪਹਿਲਾਂ। ਅਤੇ ਅਖੀਰ 'ਤੇ ਜਿਹੜਾ ਸ਼ੁੱਕਰਵਾਰ ਦਾ ਦੀਵਾਨ ਆ, ਸੋ ਉਸ ਦਿਨ 12-2 ਲਗਭਗ ਕੰਪੀਟੀਸ਼ਨ ਹੋਏਗਾ, ਉਸ ਤੋਂ ਬਾਅਦ ਅਸੀਂ ਇੱਕ ਦਰਬਾਰ ਸਜਾਵਾਂਗੇ। ਸੋ ਬੱਚਿਆਂ ਦਾ ਦਰਬਾਰ ਜਿੱਥੇ ਬੱਚੇ ਕੀਰਤਨ ਜਾਂ ਫਿਰ ਤੁਸੀਂ ਜਿਨ੍ਹਾਂ ਨੇ ਕਵਿਤਾ ਪੜ੍ਹਨੀ ਆ ਅਤੇ 1-2 ਬੱਚਿਆਂ ਨੇ ਕਥਾ ਦਾ ਵੀ ਹਾਜ਼ਰੀ ਭਰੂਗੇ। ਸੋ ਤੁਸੀਂ ਸਾਰਿਆਂ ਨੇ ਜਿਹੜੇ ਕਰਤਾਰ ਕੌਰ ਭੈਣ ਜੀ ਆ, ਇਸ ਟਾਈਮ 'ਤੇ ਨਹੀਂ ਹੈਗੇ ਇੱਥੇ, ਪਰ ਕਰਤਾਰ ਕੌਰ ਭੈਣ ਜੀ ਨਾਲ ਤੁਸੀਂ ਸੰਪਰਕ ਕਰਨਾ। ਕਰਤਾਰ ਕੌਰ ਭੈਣ ਜੀ ਇੱਥੇ ਮੋਹਰੇ ਬੈਠੇ ਆ, ਸੋ ਇਹ ਭੈਣ ਜੀ ਨਾਲ ਜੇ ਤੁਸੀਂ ਸ਼ੁੱਕਰਵਾਰ ਨੂੰ ਬੱਚਿਆਂ ਦੇ ਦਰਬਾਰ ਵਿੱਚ ਹਾਜ਼ਰੀ ਭਰਨੀ ਆ, ਤੁਸੀਂ ਭੈਣ ਜੀ ਉਹਨਾਂ ਨਾਲ ਆਪਣਾ ਨਾਮ ਲਿਖਾਉਣਾ। ਸੋ ਅਸੀਂ ਆਪਣੇ ਵੱਲੋਂ ਗਰੰਟੀ ਨਹੀਂ ਦੇ ਸਕਦੇ ਵੀ ਸਾਰਿਆਂ ਨੂੰ ਵਾਰੀ ਮਿਲੂਗੀ, ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ ਕਿਉਂਕਿ ਸਮਾਂ ਥੋੜ੍ਹਾ ਘੱਟ ਆ। ਪਰ ਜੇ ਤੁਸੀਂ ਇੱਥੇ ਹਰੇਕ ਸ਼ਨੀਵਾਰ ਨੂੰ ਕਲਾਸਾਂ ਲੱਗਦੀਆਂ ਅਤੇ ਐਤਵਾਰ ਨੂੰ ਇੱਥੇ ਦਰਬਾਰ ਬੱਚਿਆਂ ਦੇ ਦਰਬਾਰ ਹੁੰਦੇ ਆ, ਤੁਸੀਂ ਉੱਥੇ ਪ੍ਰੋਗਰਾਮ ਨੋਟ ਕਰੀ ਜਾਣੇ, ਉੱਥੇ ਜ਼ਰੂਰ ਅਸੀਂ ਹਾਜ਼ਰੀ ਭਰਵਾ ਦਾਂਗੇ। ਠੀਕ ਹੈ ਜੀ? ਸੋ ਵਾਂਸ ਅਗੇਨ ਇਨ ਇੰਗਲਿਸ਼, ਸੋ ਓਵਰ ਦ ਨੈਕਸਟ ਫਿਊ ਡੇਜ਼ ਵੀ ਆਰ ਗੋਇੰਗ ਟੂ ਬੀ ਵਾਚਿੰਗ ਟੂ ਸੀ ਹੂ ਇਜ਼ ਦ ਬੈਸਟ ਬਿਹੇਵਡ, ਹੂ ਇਜ਼ ਡੂਇੰਗ ਸੇਵਾ ਆਊਟ ਆਫ ਦ ਲਵ ਆਫ ਦੇਅਰ ਗੁਰੂ ਸਾਹਿਬ, ਰਾਈਟ, ਐਂਡ ਹੂ ਇਜ਼ ਐਕਚੁਅਲੀ ਪੇਇੰਗ ਅਟੈਂਸ਼ਨ ਟੂ ਲਰਨਿੰਗ ਮੋਸਟ ਇੰਪਰੂਵਡ। So what your teachers have been teaching you, the gun that they have been giving you, the sikhya that they've been giving you, are you actually applying it? Do we see you improving yourself in CAP? Okay, so we're going to keep an eye out over the next few days, right? If we feel, right now we have about 4 prizes for each age group, 4 top students. However, if we feel that there are enough top students that are putting in their full effort, right, never talking in darbar, right, always listening nicely, paying attention, then we will award all those children. Okay, and then the Simran competition, I explained it in Punjabi, but once again, Friday, so the schedule is on Friday, 12 to 2 is Simran competition, 2 to 3 would be kids darbar. If you want to sign up, you can ask Kartar Kaur Panji, she's sitting on the side, and you can sign up your name. We won't guarantee that everybody will get a turn, but depending on if you've never had a chance before, and then depending on how much you've practiced, then we'll make sure that we give you some time. If you don't get a chance this Gurmit camp, there's lots of programs and events that happen on a weekly basis. We'll explain at the end of camp, and you guys can come then, if, especially if you would like to do Kirtan in Darbar, or Katha, or Kavta in Darbar. Theek hai ji? Simran competition is 12 to 2, 5 rules of darbar. Manjot Singh, that's twice you're talking in darbar. If I'm not asking for a response, you're not talking. Simran competition is 5 rules of darbar, right? Eyes closed, back straight, hands folded, legs crossed. So we're going to have that on the last day. And then whichever kids are able to stay the most still, right, and focus on Simran and able to actually concentrate on Maharaji, right, we're going to be giving an award. So now's your chance. We're telling you today because now's your chance to practice for the Simran competition. Practice not moving at all. Keeping your eyes closed. Doing Simran loudly, nicely. Right? And sitting still. Sitting chonkri marke. Okay? So wherever you can get the chance, sit down, practice in darbar. Okay, so now finally we're going to dismiss you. So all my group leaders are here, so thank you to my volunteers. ਹੁਣ ਬੱਚਿਆਂ ਨੂੰ ਅਸੀਂ ਬੇਨਤੀ ਕਰਾਂਗੇ, ਤੁਹਾਨੂੰ ਆਹ ਪੂਰੇ ਹਫ਼ਤੇ ਦਾ ਸਕੈਜੂਲ ਅਸੀਂ ਦੱਸਤਾ, ਸੋ ਜਿਹੜਾ ਅੱਜ ਕੱਲ੍ਹ ਦਾ ਸਕੈਜੂਲ ਸੀ ਉਹ ਅੱਜ ਅਤੇ ਕੱਲ੍ਹ ਨੂੰ ਸੇਮ ਹੀ ਰਹੂਗਾ, ਸੋ ਰੋਟੇਸ਼ਨ ਵੀ ਤੁਹਾਡੀ ਸਾਰਿਆਂ ਦੀ ਸੇਮ ਆ। ਉਸ ਤੋਂ ਇਲਾਵਾ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਵੀ ਅੱਜ ਰੈਕ੍ਰੀਏਸ਼ਨ ਵੇਲੇ ਜਿਹੜੇ ਬੱਚੇ ਕਲਾਸਾਂ ਦੇ ਵਿੱਚ ਨਹੀਂ ਗੱਲ ਸੁਣਦੇ, ਟੀਚਰਸ ਅਤੇ ਵਲੰਟੀਅਰਸ ਨੇ ਤੁਹਾਡੇ ਨਾਮ ਨੋਟ ਕਰ ਦੇਣੇ, ਅਤੇ ਅਸੀਂ ਤੁਹਾਨੂੰ ਦੁਪਹਿਰ ਦੇ ਬ੍ਰੇਕ ਤੋਂ ਬਾਅਦ ਅਸੀਂ ਪੇਰੈਂਟਸ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਘਰੇ ਲੈ ਜਾਓ ਬੱਚਿਆਂ ਨੂੰ, ਵੀ ਤੁਸੀਂ ਗੇਮਾਂ 'ਤੇ ਨਹੀਂ ਆ ਸਕਦੇ। ਜੇ ਤੁਹਾਡੇ ਪੇਰੈਂਟਸ ਸਾਨੂੰ ਨਹੀਂ ਚੱਕ ਸਕਦੇ, ਸਾਡੇ ਕੋਲ ਇੱਥੇ ਗੁਰੂ ਘਰ ਬਹੁਤ ਸੇਵਾਵਾਂ ਆ, ਵੀ ਅਸੀਂ ਤੁਹਾਨੂੰ ਉੱਥੇ ਫਿਰ ਤੁਹਾਡੀ ਹਾਜ਼ਰੀ ਭਰਾਂਗੇ। Okay, so Baba ਹਰੇਕ ਗਰੁੱਪ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਦੋਂ ਤੁਹਾਡਾ ਨਾਮ ਲਿਆ ਗਿਆ, ਜਦੋਂ ਤੁਸੀਂ ਉੱਠ ਕੇ ਗਰੁੱਪ ਲੀਡਰ ਕੋਲ ਜਾਣਾ, ਤੁਸੀਂ ਦਰਬਾਰ ਸਾਹਿਬ ਦੇ ਵਿੱਚ ਗੱਲਾਂ ਨਹੀਂ ਕਰਨੀਆਂ। ਠੀਕ ਹੈ ਜੀ? ਸੋ ਆਈ ਐਮ ਸੇਇੰਗ ਇਟ ਵਾਂਸ, ਆਈ ਹੋਪ ਆਈ ਬੈਟਰ ਨਾਟ ਹੈਵ ਟੂ ਸੇ ਇਟ ਅਗੇਨ, ਵਨ ਵੀ ਸੀ ਯੂਰ ਗਰੁੱਪ ਯੂਰ ਗੋਇੰਗ ਟੂ ਗੈਟ ਅਪ ਐਂਡ ਵਾਕ ਟੂ ਦਾ ਸੈਂਟਰ, ਯੂ ਆਰ ਨਾਟ ਟੂ ਬੀ ਟਾਕਿੰਗ। Okay. If Mehtab Singh is in darbar, please come to the front. If Mehtab Singh volunteer is in darbar, please come to the front. Nope. Okay. Okay, so what we're going to do is we're going to do Simran. But while we do Simran, can I ask Baba Ajit Singh group leaders to come to the center? Baba Ajit Singh, please matha tek. So sare nu binti hai jehde Baba Ajit Singh de group te bacche hai, tusi Maharaj nu namaskar karke upar gallery vikhe pahuncho ji, galla nahi karniyan. Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Baba Deep Singh Ji group, oh bachche nu binti hai, so the youngest group, Baba Deep Singh Ji group, tusi vi sare jane khade hoke apne volunteers kol jaake class de vich pahuncho ji. So Baba Deep Singh Ji group. Baba Deep Singh Ji bachche nu binti hai. Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Baba Fateh Singh Ji group, tusi vi namaskar karke center de vich pahuncho ji. Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru. So aakhri benti Baba Jorwar Singh Ji group te Baba Jajar Singh Ji group tusi stage te mure hona. Baba Jorwar Singh Ji group tusi apne interactive class te vich pahunchna ji. Waheguru Ji ka khalsa, Waheguru Ji ki fateh.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਇਸ ਇਸ ਪਾਪਾ ਫਤਿਹ ਸਿੰਘ ਜੀ ਗਰੁੱਪ. ਓਕੇ, ਹੂ ਹੀਅਰ ਵਾਜ਼ ਔਨ ਦੈਟ ਸਾਈਡ ਯੈਸਟਰਡੇ? ਓਕੇ, ਇਫ ਯੂ ਆਰ ਔਨ ਦੈਟ ਸਾਈਡ ਯੈਸਟਰਡੇ, ਯੂ ਕੈਨ ਗੋ ਓਵਰ ਦੇਰ, ਵਾਕ. ਓਕੇ, ਹੂ ਹੀਅਰ ਵਾਜ਼ ਵਿਦ ਕੁਨਵਰ ਬਾਜੀ ਐਟ ਦ ਬੈਕ? ਇਫ ਯੂ ਆਰ ਵਿਦ ਹਿਮ, ਯੂ ਕੈਨ ਗੋ ਦੇਰ. ਓਕੇ, who here was with these Benjis? Who here was with them, with Prabhnur Benji, Antarjot Benji? Okay, go to your teacher, whichever one it was.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸ਼ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Elsa. Oh, good GP, Fate.
1: Waheguru Ji Ka Khalsa, Waheguru Ji Ki Fateh. Bachiyan da bohut bohut dhanwad, tusi bohut sona gaya. That was really nice. Good job. Hun assi bachiyan nu bahar jaan de rule dassne si. So bahar khedan waste kehde usool ya. So when you guys go outside, you need to follow rules. Kal jadon assi bahar dekhya si, bachiyan ne sare passe garbage sittya paya si. So that means yesterday when you guys went outside, you guys got really nice snacks. That was really nice, and thanks to the amazing sevadars, the auntie uncles. But you need to throw your garbage only in the garbage bags. ਹੁਣ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਆ, ਤੁਸੀਂ ਸੋਚੋ ਤੁਸੀਂ ਗੁਰੂ ਸਾਹਿਬ ਦੇ ਘਰ ਆਏ ਆ. ਆਈ ਸ਼ੁਡ ਨਾਟ ਹੀਅਰ ਯੂ ਟਾਕਿੰਗ ਰਾਈਟ ਨਾਓ. ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਆ, ਤੁਸੀਂ ਸੋਚਿਆ ਕਰੋ ਅਸੀਂ ਗੁਰੂ ਸਾਹਿਬ ਦੇ ਘਰ ਆਏ ਆ. ਦੈਟ ਮੀਨਸ ਦੈਟ ਵੈਨ ਯੂ ਕਮ ਹੇਅਰ ਯੂ ਨੀਡ ਟੂ ਅੰਡਰਸਟੈਂਡ ਦੈਟ ਯੂ ਹੈਵ ਕਮ ਟੂ ਗੁਰੂ ਸਾਹਿਬਸ ਹਾਊਸ. Would you go to your friend's house and just throw garbage all around and then just leave? No. So jadon assi kise de ghare jande hunde aa, us udon assi puri safai rakhde aa. Hun unna de naal assi pyar rakhde aa, te unna de naal vadhiya rishta hunda aa tuhada, tae tusi utthe ja ke satkar naal jande aa, pyar naal jande aa. So itthe vi jadon tusi guru ghar aunde aa, pure satkar de naal rehna aa. So whenever you come here, you have to be so respectful. That means jede vadde a thade to vadde volunteers hage, sevadar hage ne, unna da pura satkar karna. Jo unna ne jo vi oh tonu kende a, tusi unna di gall sunni a. So no matter what the volunteers say to you guys, they're older than you, you need to respect them and you need to listen to them. Shh, I did not ask you to yell. Hundar bar sahib ch aake uchi vi nahi bolna. I need complete silence and respect if you would like to go outside. Kal tusi bahar gaye si, tusi kheda ta dekh liya si. Aaj ek thode waste khaas kheda ya. So jadon tusi bahar jaoge, there's going to be the dunk tank. So what that is bahar ek kheda ya jithe tusi thonu gend mildi ya te tusi nishane te maarna hunda ya. ਤੇ ਜੋ ਤੁਸੀਂ ਮਾਰਦਾ ਉੱਥੇ ਸੇਵਦਾਰ ਬੈਠੇ ਹੁੰਦੇ, ਤੁਸੀਂ ਉਹਨਾਂ ਨੂੰ ਪਾਣੀ ਦੇ ਵਿੱਚ ਡੁਬਾ ਸਕਦੇ ਆ. ਸੋ ਇਫ ਯੂ ਹੈਵ ਰੀਅਲੀ ਗੁੱਡ ਏਮ, ਯੂਰ ਅ ਗ੍ਰੇਟ ਗੁਰਸਿੱਖ, ਯੂਰ ਸੁਪਰ ਸਟਰੋਂਗ, ਸੁਪਰ ਸਕਿਲਡ, ਦੈਨ ਯੂ ਕੈਨ ਹਿੱਟ ਦ ਟਾਰਗੇਟ ਐਂਡ ਦ ਸੇਵਦਾਰ ਵਿਲ ਫਾਲ ਇਨ ਟੂ ਦ ਵਾਟਰ. ਸੋ ਦੈਟ ਇਜ਼ ਦ ਡੰਕ ਟੈਂਕ. ਬਾਕੀ ਖੇਡਾਂ ਸੇਮ ਹੀ ਹੋਣੀਆਂ ਆ. ਜਿੱਦਾਂ ਕੱਲ੍ਹ ਤੁਸੀਂ ਖੇਡਿਆ ਸੀ ਬਾਹਰ, ਤੁਸੀਂ ਅੱਜ ਵੀ ਖੇਡ ਸਕਦੇ ਹੋ. ਜੋ ਤੁਸੀਂ ਬਾਹਰ ਪਾਰਕ ਤੇ ਜਾਣਾ ਆ, ਤੁਸੀਂ ਉੱਥੇ ਵੀ ਜਾ ਸਕਦੇ. ਜੋ ਤੁਸੀਂ ਸੌਕਰ ਖੇਡਣਾ ਆ, ਉਹ ਵੀ ਖੇਡ ਸਕਦੇ. ਆਈ ਡਿਡ ਨਾਟ ਸੇ ਯੂ ਕੈਨ ਡਿਸਕਸ. ਜੋ ਤੁਸੀਂ ਮੋਰੇ ਚੌਕ ਨਾਲ ਖੇਡਣਾ ਆ, ਤੁਸੀਂ ਉੱਥੇ ਖੇਡ ਸਕਦੇ ਆ. ਉੱਥੇ ਪਿੱਛੇ ਵੀ ਤੁਸੀਂ ਖੇਡ ਸਕਦੇ ਆ, ਫੀਲਡ ਦੇ ਵਿੱਚ ਵੀ ਤੁਸੀਂ ਖੇਡ ਸਕਦੇ ਆ. ਜਿਹੜਾ ਗਰਾਊਂਡ ਆ ਉੱਥੇ ਵੀ ਖੇਡ ਸਕਦੇ ਆ. ਸੋ ਐਵਰੀ ਸਿੰਗਲ ਪਲੇਸ, ਜਸਟ ਲਾਈਕ ਯੈਸਟਰਡੇ, ਵਿਲ ਹੈਵ ਡਿਫਰੈਂਟ ਗੇਮਸ. ਯੂ ਆਰ ਅਲਾਊਡ ਟੂ ਗੋ ਟੂ ਐਨੀ ਆਫ ਦਮ. ਇਫ ਯੂ ਵੁੱਡ ਲਾਈਕ, ਵੀ ਸਟਿਲ ਗੋਇੰਗ ਟੂ ਕੀਰਤਨ ਇਨਸਾਈਡ. ਦੈਟਸ ਗੋਇੰਗ ਟੂ ਬੀ ਅ ਨਿਊ ਆਪਸ਼ਨ. ਸੋ ਕਈ ਬੱਚਿਆਂ ਦਾ ਸ਼ੌਂਕ ਹੁੰਦਾ ਆ, ਕੀਰਤਨ ਨਾਲ ਵਾਲਾ ਪਿਆਰ ਹੁੰਦਾ ਆ. ਸੋ ਜੋ ਤੁਸੀਂ ਹਜੇ ਦਰਬਾਰ ਸਾਹਿਬ ਦੇ ਵਿੱਚ ਬੈਠਣਾ ਚਾਹੁੰਦੇ ਆ, ਤੁਸੀਂ ਦਰਬਾਰ ਸਾਹਿਬ ਦੇ ਵਿੱਚ ਵੀ ਹਜੇ ਬੈਠ ਸਕਦੇ ਆ ਥੋੜ੍ਹੇ ਚਿਰ ਵਾਸਤੇ. ਵੀ ਆਰ ਗੋਇੰਗ ਟੂ ਹੈਵ 10-15 ਮਿੰਟਸ ਆਫ ਐਕਸਟਰਾ ਕੀਰਤਨ. So if you would like to join in and sing kirtan, you can do that as well before going outside. Now I'm going to have my sevadars, Kunwar Paji piche khade hoye ya, and sade do tin sevadar khade ne. So jinna char assi tuhanu nahi kende, tusi baithe rehna, theek hai. You should not be getting up when you were not asked to. If I tell the 6-year-olds to get up and you're 10 years old and you stand up, why are you lying in darbar sahib? Jhooth nahi bolida. The camp theme, bachyan nu assi camp de vich ehi sikhaunde aa, tusi socha karo tusi kede dhang de naal turde aa, galla karde aa. What kind of things do you say? What kind of things do you do? That is the camp theme. What are your actions? Are you having the actions of a Gursikh? Are you having Guru Sahib's khushi? Asi itthe Guru Sahib di khushi lain aunde aan. Right now, if Guru Sahib hears you talking, they are not happy. I'm going to wait for you to be quiet. ਅੱਜ ਬਾਹਰ ਜੋ ਤੁਹਾਨੂੰ ਪਿਆਸ ਲੱਗਿਆ ਆ ਤੁਸੀਂ ਬਾਹਰ ਪਾਣੀ ਪੀ ਸਕਦੇ ਆ ਬਾਕੀ ਛਕਣ ਵਾਸਤੇ ਤੁਹਾਨੂੰ ਅੱਜ ਕੈਂਪ ਦੇ ਐਂਡ ਤੇ ਦਿਆਂਗੇ ਠੀਕ ਆ ਸੋ ਦੈਟ ਮੀਨਸ ਦੈਟ ਐਟ ਦੀ ਐਂਡ ਆਫ ਕੈਂਪ ਵਿਲ ਬੀ ਸਨੈਕ ਦੇਰ ਇਜ਼ ਨੋ ਸਨੈਕ ਡਿਊਰਿੰਗ ਰੈਕ ਟਾਈਮ ਦੇਰ ਇਜ਼ ਜਸਟ ਗੋਇੰ ਟੂ ਬੀ ਵਾਟਰ ਬਟ ਇਫ ਯੂ ਸਟੇ ਸੀ ਗਾਰਬੇਜ ਯੂ ਕੈਨ ਸਟਿਲ ਹੈਲਪ ਪਿਕ ਅਪ ਗਾਰਬੇਜ ਬਟ During rec time, there's only water. Te aakhri benti. Jado tusi bar khedan jana ya, jehdiyan parchiyan tuhanu miliyan ya, tusi de ke janiyan ya. Before you go outside, you need to hand in your tickets. It's really important you hand in your tickets before you go outside. Or else, you can't hand them out in at the end. That's not allowed. You will still get tickets during katha. So this is something special and something new. There will be tickets during katha. You can still earn more, but those you can put them in tomorrow. Okay? Today you need to hand in your tickets during recreation time. Write your name. So asi bachche nu dassya hoya ya, bachche ne apna naam likhna ya te apna umar. Apni umar. Write your umar on it, which is your age and your name. If you only write your name, there are so many Simrans, Sarguns, Jasjots, we won't know it's you. You need to write your full name on your ticket if you want to win a prize. Okay? Now I'm going to ask only Baba Deep Singh and Baba Fateh Singh students. Jo tusi 5 sala de ha, 6 sala de ha, te 7 sala de ha. ਫਿਰ ਤੁਸੀਂ ਖੜੇ ਹੋ ਗਏ ਤੁਸੀਂ ਤੁਰ ਕੇ ਜਾਣਾ ਇਫ ਯੂ ਰਨ ਯੂ ਵਿਲ ਨਾਟ ਗੈਟ ਟੂ ਗੋ ਫਰਸਟ ਤੁਰ ਕੇ ਜਾਣਾ ਭੱਜਣਾ ਨਹੀਂ ਰੈਸਟ ਆਫ ਅਸ ਆਰ ਗੋਇੰਗ ਟੂ ਡੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾ

ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੀਸ਼ਰਵਾਦ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਤਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਅਤੇ ਆਪਣੇ ਨਾਮ ਰਜਿਸਟਰ ਕਰਵਾ ਲੈਣੇ ਜੀ। ਆਹ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Okay, we're going to do Simran now. I want to hear everybody singing. Volunteers, ਬੇਨਤੀ ਹੈ ਜੀ ਸਾਰੇ ਵਾਲੰਟੀਅਰਾਂ ਨੂੰ, ਸੇਵਾਦਾਰਾਂ ਨੂੰ, ਬੱਚਿਆਂ ਨੂੰ ਟਿਕਟ ਦੇਣੇ ਆ। So if they're sitting nicely, you're not screaming, but you're singing nicely, you will get a ticket. Okay? So we want to hear everybody singing. Everybody knows Simran.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਫ ਯੂ ਇਨ ਬਾਬਾ ਫਤਿਹ ਸਿੰਘ ਗਰੁੱਪ ਸੋ ਜਿਹੜੇ ਬੱਚੇ ਬਾਬਾ ਫਤਿਹ ਸਿੰਘ ਗਰੁੱਪ ਦੇ ਵਿੱਚ ਆ ਸੋ ਜਿਨ੍ਹਾਂ ਨੇ ਇੱਥੇ ਹਰੀ ਉਹਨਾਂ ਨੇ ਬ੍ਰੇਸਲੈਟ ਪਾਈ ਹੋਈ ਹੈ ਉਹ ਹੱਥ ਖੜੇ ਕਰਨ ਅਤੇ ਜਿਹੜੇ ਬੱਚੇ ਬਾਬਾ ਦੀਪ ਸਿੰਘ ਦੇ ਗਰੁੱਪ ਦੇ ਵਿੱਚ ਵਿਆ ਜਿਨ੍ਹਾਂ ਨੇ ਪਰਪਲ ਬ੍ਰੇਸਲੈਟ ਪਾਈ ਹੋਈ ਹੈ ਜਾਮਣੀ ਰੰਗ ਦੀ ਉਹ ਵੀ ਹੱਥ ਖੜੇ ਕਰ ਦਿਨ ਇਫ ਯੂ ਇਨ ਬਾਬਾ ਦੀਪ ਸਿੰਘ ਗਰੁੱਪ ਓਕੇ ਸੋ ਬਾਬਾ ਦੀਪ ਸਿੰਘ ਗਰੁੱਪ ਅਤੇ ਬਾਬਾ ਫਤਿਹ ਸਿੰਘ ਗਰੁੱਪ ਉਹਨਾਂ ਨੂੰ ਬੇਨਤੀ ਆ ਤੁਸੀਂ ਖੜੇ ਹੋ ਜਾਓ ਬਾਬਾ ਫਤਿਹ ਸਿੰਘ ਗਰੁੱਪ ਅਤੇ ਬਾਬਾ ਦੀਪ ਸਿੰਘ ਜੀ ਗਰੁੱਪ ਤੁਸੀਂ ਵੀ ਖੜੇ ਹੋ ਜਾਓ ਜਿਹੜੇ ਬਾਬਾ ਦੀਪ ਸਿੰਘ ਗਰੁੱਪ ਦੇ ਬੱਚੇ ਆ ਅਤੇ ਜਸਕਰਨ ਭਾਅ ਜੀ ਅਤੇ ਮੰਨਤ ਕੌਰ ਮੰਨਤ ਭੈਣ ਜੀ ਇਹ ਤੁਹਾਨੂੰ ਦੋਨੋਂ ਜਾਣੇ ਨੇ ਤੁਸੀਂ ਇਹਨਾਂ ਦੇ ਪਿੱਛੇ ਜਾਣਾ ਇਹ ਤੁਹਾਨੂੰ ਗੈਲਰੀ 'ਚ ਲੈ ਕੇ ਜਾਓਗੇ ਓਕੇ ਸੋ ਖੁਆਇਟਲੀ ਕਿਸੇ ਨੇ ਗੱਲਾਂ ਨਹੀਂ ਕਰਨੀਆਂ ਜਸਕਰਨ ਭਾਅ ਜੀ ਅਤੇ ਮੰਨਤ ਭੈਣ ਜੀ ਤੁਹਾਨੂੰ ਗੈਲਰੀ ਦੇ ਵਿੱਚ ਲੈ ਕੇ ਜਾਓਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਰਿਆਂ ਬੱਚੇ ਨੂੰ ਅਸੀਂ ਬੇਨਤੀ ਕਰਾਂਗੇ, ਹੁਣ ਕਥਾ ਦਾ ਦੁਬੰਧ ਸਜੇਗਾ। ਸੋ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਸਜੇ ਰਹਿਣਾ, ਦਰਬਾਰ ਸਾਹਿਬ ਦੇ ਵਿੱਚ ਜਿਹੜੀ ਵੀ ਮਰਿਆਦਾ, ਜਿਹੜੀ ਵੀ ਅਸੂਲ ਤੁਹਾਨੂੰ ਸਿਖਾਏ ਗਏ, ਤੁਸੀਂ ਉਹੀ ਫੋਲੋ ਕਰਨੇ ਆ। ਸੋ ਕਿਸੇ ਨੇ ਗੱਲ ਨਹੀਂ ਕਰਨੀ, ਸਿੱਧੇ ਬੈਠਣਾ, ਚੌਂਕੜੀ ਮਾਰ ਕੇ, ਹੱਥ ਜੋੜ ਕੇ, ਤੇ ਤੁਸੀਂ ਸਾਰਿਆਂ ਨੇ ਧਿਆਨ ਇੱਥੇ ਮੋਹਰੇ ਲੈਣਾ ਜਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ। ਸੋ ਹੁਣ ਬੱਚਿਆਂ ਨੂੰ ਬੇਨਤੀ ਕਰਾਂਗੇ, ਜਿਹੜੀਆਂ ਟਿਕਟਾਂ ਤੁਹਾਨੂੰ ਮਿਲੀਆਂ ਹੋਈਆਂ ਤੁਸੀਂ ਆਪਣੇ ਕੋਲ ਸਾਂਭ ਕੇ ਰੱਖਣੀਆਂ, ਇਹ ਅਸੀਂ ਤੁਹਾਤੋਂ ਕੱਲ੍ਹ ਨੂੰ ਸਵੇਰੇ ਲਵਾਂਗੇ। ਤੁਸੀਂ ਆਪਣੇ ਨਾਮ ਅਤੇ ਉਮਰ ਲਿਖ ਲਿਓ, ਪਰ ਉਸ ਹਿਸਾਬ ਨਾਲ ਵੀ ਤੁਸੀਂ ਸਵੇਰ ਨੂੰ ਅਸੀਂ ਇਕੱਠੀਆਂ ਕਰਾਂਗੇ। ਸੋ ਹੁਣ ਤੁਸੀਂ ਕਿਸੇ ਨੇ ਨਹੀਂ ਫਿਕਰ ਕਰਨਾ, ਦਰਬਾਰ ਸਾਹਿਬ ਚੋਂ ਬਾਹਰ ਨਹੀਂ ਕਿਸੇ ਨੇ ਜਾਣਾ। ਸੋ ਥੱਲੇ ਕਿਸੇ ਨੇ ਪਾਣੀ ਪੀਣ ਨਹੀਂ, ਵਾਸ਼ਰੂਮ, ਕਿਉਂਕਿ ਬ੍ਰੇਕ ਤੁਹਾਡੀ ਅਰਲੀ ਹੋ ਗਈ। ਸੋ ਹੁਣ ਦਰਬਾਰ ਸਾਰਿਆਂ ਨੇ ਇਸੇ ਤਰ੍ਹਾਂ ਬੈਠੇ ਰਹਿਣਾ। ਕਥਾ ਵੇਲੇ ਵਲੰਟੀਅਰਸ ਤੁਹਾਡਾ ਧਿਆਨ ਰੱਖੂਗੇ, ਅਸੀਂ ਦੇਖੂਗੇ ਜਿਹੜਾ ਬੱਚਾ ਸਭ ਤੋਂ ਵਧੀਆ ਬੈਠੂਗਾ ਉਹਨਾਂ ਨੂੰ ਅਸੀਂ ਨਾਮ ਨੋਟ ਕਰੀ ਜਾਵਾਂਗੇ, ਅਤੇ ਫਿਰ ਜਿਹੜੇ ਪਰਸੋਂ ਇਨਾਮ ਮਿਲਦੇ ਆ ਫਿਰ ਉਸ ਹਿਸਾਬ ਨਾਲ ਤੁਹਾਨੂੰ ਮਿਲੇਗੇ। ਸੋ ਇੱਕ ਵਾਰੀ ਫਿਰ ਫਾਈਨਲ ਦਿਵਾਨ ਆਫ ਕੈਂਪ ਇਜ਼ ਸਟਾਰਟਿੰਗ ਇਨ ਦਰਬਾਰ, ਯੂ ਨੀਡ ਟੂ ਬੀ ਸਿਟਿੰਗ 5 ਰੋਜ਼, eyes closed, back straight, hands folded, legs crossed, and absolutely no talking. Volunteers will give out tickets. You can submit them tomorrow morning. Keep them with you, write your name, but absolutely no talking, and nobody is allowed to leave Darbar. So no bathroom breaks, no water breaks, stay sitting where you are. If it's an emergency, or if your parents are here, there's volunteers at the back, you can let them know. ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਹਾਲ ਦੇ ਅੰਦਰ ਸਭ ਤੋਂ ਮੁੱਖ ਕੌਣ, ਚੀਫ ਕੌਣ, ਪ੍ਰਾਇਮਰੀ ਕੌਣ? ਹਾਂਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹਨਾਂ ਤੋਂ ਬਿਨਾਂ ਇਹ ਦਰਬਾਰ ਦਰਬਾਰ ਨਹੀਂ ਨਾ, ਇਹ ਸਿੰਪਲ ਹਾਲ। ਤੇ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ, ਅੱਖਾਂ ਦੇ ਨਾਲ ਦੇਖਣਾ ਹੈ। ਹੈ ਕਿਹਨੂੰ ਦੇਖਣਾ ਹੈ? ਗੁਰੂ ਗ੍ਰੰਥ ਸਾਹਿਬ ਜੀ। ਮਹਾਰਾਜ ਜੀ ਤਖ਼ਤ ਤੇ ਬੈਠੇ ਆ ਤੇ ਮਹਾਰਾਜ ਜੀ ਦੇ ਦਰਸ਼ਨ ਕਰਨੇ। ਮੇਰੇ ਮਨ ਪ੍ਰੀਤ, ਅੱਗੇ ਅੱਖੀਆਂ, ਅੱਖੀਆਂ ਕੋ ਗੁਰ ਪਰਮੇਸ਼ਰ ਇੱਕੋ ਜਾਣ। ਇਹ ਪਰਮੇਸ਼ਰ ਜੀ ਹੈ, ਪ੍ਰਭ ਜੀ ਹੈ। ਅੱਖਾਂ ਨੇ ਰੱਜ ਜਾਣਾ ਦਰਸ਼ਨ ਕਰ ਕਰ, ਇਹਨਾਂ ਸੰਤੋਖੀ ਹੋ ਜਾਣਾ। ਤੇ ਸਾਰਿਆਂ ਨੇ ਅੱਖਾਂ ਦੇ ਨਾਲ ਦਰਸ਼ਨ ਕਰਨੇ ਆ ਤੇ ਰਸਨਾ ਨਾਲ ਕੀ ਕਰਨਾ ਆ? ਰਸਨਾ ਜਪੀਏ, ਮਹਾਰਾਜ ਜੀ ਦਾ ਨਾਮ ਜਪੀਏ। ਚਲੋ ਅੱਗੇ ਅੱਗੇ ਅਸੀਂ ਜਪਾਂਗੇ, ਪਿੱਛੇ ਪਿੱਛੇ ਤੁਸੀਂ। ਹੈ ਇਕੱਠਿਆਂ ਨੇ, ਸਾਰੇ ਬੱਚਿਆਂ ਇਕੱਠਿਆਂ ਪਿੱਛੇ ਪਿੱਛੇ ਬੋਲਣਾ, ਰਸਨਾ ਨਾਲ ਮਹਾਰਾਜ ਜੀ ਦਾ ਨਾਮ ਲੈਣਾ ਆ, ਅੱਖਾਂ ਦੇ ਨਾਲ ਦਰਸ਼ਨ ਕਰਨੇ ਆ, ਤੇ ਮਨ, ਮਨ ਕਿੱਥੇ ਰੱਖਣਾ? ਗੁਰੂ ਜੀ ਚ, ਨਾਮ ਚ, ਹੈ ਨਾ, ਪ੍ਰੇਮ ਨਾਲ।

0: ਹੋਇਆ। ਇਹਨਾਂ ਨੂੰ ਪੁੱਤ ਕਹੀਦਾ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਜੀ ਆ, ਆ ਜਿੰਨੀਆਂ ਬਖਸ਼ਿਸ਼ਾਂ ਸਾਰਾ ਕੁਛ ਇਹੀ ਕਰਦੇ। ਤੇ ਇਹਨਾਂ ਨੂੰ ਫਿਰ ਆਪਣੇ ਮੂੰਹ ਤੋਂ ਕਹੀਦਾ ਮਹਾਰਾਜ ਜੀ ਗੁਰੂ ਜੀ ਤੁਸੀਂ ਵਾਹ ਵਾਹਿਗੁਰੂ ਏਦਾਂ ਕਹੀਦਾ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਆ ਬੈਠੇ, ਕੁਝ ਬੇਸਿਕ ਜੀਆਂ ਅੱਜ ਕੁਝ ਬਚਨ ਕਰਾਂਗੇ, ਗੱਲਾਂ ਕਰਾਂਗੇ, ਬਹੁਤ ਧਿਆਨ ਨਾਲ ਸੁਣ ਲੈਣੀ ਹੈ। ਹੋ ਸਕਦਾ ਕੁਝ ਕੁ ਰਿਪੀਟ ਵੀ ਹੋਣ ਜੋ ਤੁਹਾਡੇ ਨਾਲ ਸੈਸ਼ਨਾਂ ਦੇ ਵਿੱਚ ਸਵੇਰੇ ਜਾਂ ਕੱਲ ਕੀਤੀਆਂ। ਹੁਣ ਮਨ ਦੇ ਅੰਦਰ ਪੁੱਤਰ ਇੱਕ ਚਾਅ ਪੈਦਾ ਕਰਨਾ ਹੁੰਦਾ ਕਿ ਅਸੀਂ ਗੁਰੂ ਜੀ ਦੇ ਕੋਲ ਗਏ। ਇਹ ਜਿਹੜਾ ਚਾਅ ਆ ਨਾ, ਘਰ ਚੋਂ ਹੀ ਪੈਦਾ ਹੋ ਜਾਣਾ ਚਾਹੀਦਾ। ਜਦੋਂ ਤੁਸੀਂ ਘਰੋਂ ਤੁਰਦੇ ਹੋ ਨਾ, ਵੀ ਅਸੀਂ ਗੁਰਦੁਆਰਾ ਸਾਹਿਬ ਚੱਲੇ ਹਾਂ, ਤੇ ਕਿਹਦੇ ਕੋਲ ਚੱਲੇ ਹਾਂ? ਮੇਰੇ ਮਨ ਪਰਮੇਸ਼ਰ ਜੀ ਦੇ ਚਰਨ ਪਰਸਨ ਚੱਲੇ ਹਾਂ, ਤੇ ਮੇਰਿਆ ਮਨਾ ਪ੍ਰੇਮ ਨਾਲ ਪਰਸੀ। ਆਪਣੇ ਮਨ ਨੂੰ ਘਰੋਂ ਹੀ ਕਹਿਣਾ ਸ਼ੁਰੂ ਕਰ ਦੇਣਾ, ਫਿਰ ਇੱਥੇ ਆਉਣਾ ਕਾਰ ਪਾਰਕ ਚ ਆਏ, ਫਿਰ ਕੀ ਕਰਦੇ ਆ ਕਾਰ ਪਾਰਕ ਚ? ਫਿਰ ਕੀ ਸਟੈਪ ਹੁੰਦਾ ਅਗਲਾ ਦੱਸੋ, ਬੋਲੋ। ਹਾਂ, ਜੋੜਾ ਕਰ, ਜੋੜੇ ਲਾ ਦਿੰਦੇ, ਫਿਰ ਕੀ ਕਰਦੇ? ਜਰਾਬਾਂ ਵੀ ਲਾ ਦਿੰਦੇ, ਫਿਰ ਪੈਰ ਧੋਨੇ, ਹੱਥ ਵੀ ਧੋਨੇ, ਧੋਤੇ ਸਾਰਿਆਂ ਨੇ, ਜਰਾਬਾਂ ਤੇ ਨੀ ਪਾਈਆਂ ਕਿਸੇ ਨੇ? ਅੱਛਾ, ਫਿਰ ਫਿਰ ਉੱਥੋਂ ਜਦੋਂ ਸਾਹਮਣੇ ਆ ਜਾਂਦੇ ਤੁਸੀਂ, ਤੇ ਕੌਣ ਦਿਸਦਾ ਹੈ? ਸ੍ਰੀ ਗੁਰੂ। ਪੁੱਤ ਬਸ ਉੱਥੋਂ ਹੀ ਸੀਸ ਨੂੰ ਆ ਦੇਣਾ ਇੱਕ ਵਾਰੀ ਮਹਾਰਾਜ ਜੀ ਨੂੰ। ਘਰੋਂ ਕੀ ਕਰਨ ਆਏ ਸੀ? ਤੇ ਉਹ ਦਿਸ ਗਏ ਨਾ, ਉੱਥੋਂ ਹੀ ਸੀਸ ਨੂੰ ਆਤਾ, ਹੱਥ ਜੋੜ ਕੇ ਇੱਦਾਂ ਕਰਕੇ ਅੰਦਰੇ ਅੰਦਰ ਮਹਾਰਾਜ ਸ਼ੁਕਰ ਤੁਸੀਂ ਦਰਸ਼ਨ ਬਖਸ਼ੇ। ਫਿਰ ਗੱਲਾਂ ਸ਼ੁਰੂ ਕਰ ਦੇਣੀਆਂ ਉੱਥੋਂ, ਕੋਈ ਮਿਲ ਪਿਆ ਪੁੱਤ, ਸਿੱਧਾ ਅੱਖਾਂ ਦਾ ਧਿਆਨ ਵੀ, ਅੱਖੀਆਂ ਕੋ ਉਹ ਪ੍ਰਭ ਜੀ ਦੇ ਦਰਸ਼ਨ ਹੁੰਦੇ ਨਾ ਉੱਥੋਂ। ਦਰਸ਼ਨ ਬਹੁਤ ਤਰ੍ਹਾਂ ਦੇ ਆ, ਪਰ ਇੱਕ ਤਰ੍ਹਾਂ ਦੇ ਦਰਸ਼ਨ ਦੀ ਗੱਲ ਅਜੇ ਕਰਨੇ। ਉੱਥੋਂ ਦਰਸ਼ਨ ਹੋਣ ਲੱਗ ਪਏ ਸਿੱਧੇ ਮਹਾਰਾਜ ਜੀ ਦੇ, ਤੇ ਅੱਖਾਂ ਦਾ ਜਿਹੜਾ ਫੋਕਸ ਆ ਸਿੱਧਾ ਮਹਾਰਾਜ ਜੀ ਤੇ ਹੋਣ, ਤੇ ਤੁਰੇ ਆਉਣਾ। ਐ ਨੀ ਇੱਧਰ ਉੱਧਰ ਨੀ ਦੇਖਣਾ, ਕਿਸੇ ਨਾਲ ਗੱਲਾਂ ਨੀ ਕਰਨੀਆਂ, ਤੁਰ ਕੇ ਆ ਗਏ। ਫਿਰ ਕੀ ਕਰਾਂਗੇ? ਆ ਕੇ ਅਰਦਾਸ ਕਰਨੀ ਕਹਿੰਦੇ ਹਨਾ। ਅੱਛਾ, ਅਰਦਾਸ ਚ ਕੀ ਕਰਦੇ ਹੁੰਦੇ? ਅਰਦਾਸ ਚ ਕੀ ਮੰਗਦੇ ਹੁੰਦੇ ਮਹਾਰਾਜ ਜੀ ਕੋ? ਕੀ ਦੱਸਦੇ ਹੁੰਦੇ ਮਹਾਰਾਜ ਜੀ ਨੂੰ? ਹਾਂਜੀ, ਹੈ ਉੱਚੀ ਬੋਲ ਪੁੱਤ, ਪ੍ਰਸ਼ਾਦਾ ਨੀ ਛਕਿਆ? ਸਰਬੱਤ ਦਾ ਭਲਾ, ਬਿਲਕੁਲ ਸਹੀ, ਤੂੰ ਇਹ ਮੰਗਦਾ ਨਾ। ਹਾਂਜੀ, ਸ਼ੁਕਰਾਨਾ ਕਰਨਾ, ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ, ਸ਼ਾਬਾਸ਼। ਹਾਂਜੀ, ਤਰੱਕੀ, ਕਾਹਦੀ ਤਰੱਕੀ? ਕੰਮ ਦੀ ਤਰੱਕੀ। ਕਿਹਦੇ ਕੰਮ ਦੀ? ਤੂੰ ਕਰਦਾ ਕੰਮ ਕੋਈ? ਕਿਹਦੇ ਕੰਮ ਦੀ ਫਿਰ? ਠੀਕ ਆ, ਹਾਂ ਸ਼ਾਬਾਸ਼, ਠੀਕ ਆ। ਹਾਂ, ਨਹੀਂ ਜੋ ਤੁਸੀਂ ਮੰਗਦੇ ਹੋ ਉਹ ਦੱਸਣਾ ਹੈ ਪੁੱਤ। ਹਾਂਜੀ ਦੱਸ ਪੁੱਤ। ਹਾਂ ਉੱਚੀ, ਹਾਂ ਪੁੱਤ, ਜੋ ਕੁਝ ਤੁਸੀਂ ਮੰਗਦੇ ਹੋ ਠੀਕ ਆ, ਜੋ ਜੋ ਵੀ ਜਿਹੜਾ ਜਿਹੜਾ ਮੰਗਦਾ ਆ ਠੀਕ ਆ, ਪਰ ਇੱਕ ਚੇਤੇ ਰੱਖਣਾ ਆ,
1: ਇੱਕ ਗੱਲ ਚੇਤੇ ਰੱਖਣੀ ਹੈ ਮੰਗਣ ਲੱਗਿਆ। ਅੱਛਾ ਆਪਾਂ ਦੁੱਖ ਚਾਹੁੰਦੇ ਕਿ ਸੁੱਖ? ਸਾਰੇ ਸੁੱਖ ਚਾਹੁੰਦੇ? ਤੇ ਜਿਹੜੇ ਮਹਾਰਾਜ ਜੀ ਦੇ ਅੱਗੇ ਆ ਕੇ ਮੰਗਣਦੇ ਆ ਨਾ, ਉਹ ਮਹਾਰਾਜ ਪਤਾ ਕੀ ਕਹਿੰਦੇ ਮੰਗਣ ਤੋਂ ਪਹਿਲਾਂ, ਜਦੋਂ ਅਸੀਂ ਮੰਗਦੇ ਉਹ ਤੋਂ ਪਹਿਲਾਂ ਸਾਨੂੰ ਕੀ ਕਹਿਣਗੇ? ਉਹ ਕਹਿਣਗੇ ਵੇਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਜੇ ਉਸ ਪਿਆਰੇ ਦੇ ਨਾਮ ਤੋਂ ਬਿਨਾਂ ਕੁਝ ਵੀ ਮੰਗਾਂਗੇ ਤੇ ਉਹ ਦੁੱਖ ਆਉਣਗੇ। ਸਿੰਪਲ ਜੀ ਇੱਕ ਗੱਲ ਹੈ, ਕੀ ਹੋਏਗਾ? ਦੁੱਖ ਆਉਣਗੇ। ਕਦੋਂ ਆਉਣਗੇ? ਜਦੋਂ ਨਾਮ ਤੋਂ ਬਿਨਾਂ ਕੁਝ ਵੀ ਮੰਗਾਂਗੇ। ਤੇ ਹੁਣ ਪੁੱਤ ਆਪਣੀ ਮੰਗ ਦੇ ਵਿੱਚ ਅਸੀਂ ਤੁਹਾਡੀਆਂ ਮੰਗਾਂ ਨਹੀਂ ਅਸੀਂ ਬੰਦ ਕਰਨ ਦੇ, ਤੇ ਨਾ ਹੀ ਹੋਣੀਆਂ ਸਾਡੇ ਕੀਤੇ। ਇੱਕ ਚੇਤੇ ਰੱਖਣਾ ਆ, ਜਦੋਂ ਮਹਾਰਾਜ ਜੀ ਦੇ ਕੋਲ ਆਉਣਾ ਤੇ ਹੱਥ ਜੋੜ ਕੇ ਖਲੋਣਾ ਨਾ ਮਹਾਰਾਜ ਜੀ। ਅੱਛਾ ਮਹਾਰਾਜ ਵੱਡੇ ਆ ਨਾ, ਤੇ ਅਸੀਂ ਮਹਾਰਾਜ ਦੇ ਕੀ ਆ? ਭਿਖਾਰੀ। ਹਾਂ ਠੀਕ ਆ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਭਿਖਾਰੀ ਆ, ਬੱਚੇ ਵੀ ਆ, ਤੂੰ ਮੇਰਾ ਪਿਤਾ ਹਨਾ, ਆਪਾਂ ਬੱਚੇ ਵੀ ਆ। ਤੇ ਮਹਾਰਾਜ ਜੀ ਦੇ ਕੋਲ ਆ ਕੇ ਅੱਗੇ ਕਹਿਣਾ ਮਹਾਰਾਜ ਜੀ ਮੈਂ ਤੁਹਾਡਾ ਬੱਚਾ ਆ, ਤੁਸੀਂ ਮੇਰੇ ਪਿਤਾ ਜੀ ਹੋ, ਬਸ ਮੇਰੇ ਤੇ ਕਿਰਪਾ ਕਰਿਓ। ਕੀ ਕਰਿਓ? ਕਿਰਪਾ ਦੇ ਵਿੱਚ ਪੁੱਤ ਸਾਰਾ ਕੁਛ ਹੀ ਆ ਜਾਂਦਾ। ਕਿਰਪਾ ਚ ਨਾਮ ਵੀ ਆ ਗਿਆ, ਕਿਰਪਾ ਚ ਮਿਹਰ ਆ ਗਈ, ਕਿਰਪਾ ਚ ਤਰਸ ਆ ਗਿਆ, ਕਿਰਪਾ ਚ ਦਿਆਲਤਾ ਆ ਗਈ, ਕਿਰਪਾ ਚ ਸੁੱਖ ਆ ਗਿਆ। ਠੀਕ ਹੈ, ਕੀ ਕਹਿਣਾ ਮਹਾਰਾਜ ਜੀ ਨੂੰ? ਮੈਂ ਤੁਹਾਡਾ ਬੱਚਾ ਆ, ਬਸ ਮੇਰੇ ਤੇ ਕਿਰਪਾ ਰੱਖਿਓ। ਪ੍ਰੇਮ ਨਾ ਕਹਿਣਾ, ਪਰ ਪ੍ਰੇਮ ਨਾ। ਹਾਂ ਪੁੱਤ, ਹਾਂ ਮਿਹਰ ਕਿਰਪਾ, ਹਾਂ ਠੀਕ ਹੈ। ਹਾਂ ਕਿਰਪਾ ਦੇ ਵਿੱਚ ਜਿਹੜਾ ਕਿਰਪਾ ਸ਼ਬਦ ਆ ਨਾ, ਇਹਦੇ ਚ ਬਹੁਤ ਕੁਛ ਆ ਜਾਂਦਾ ਹੈ, ਬਹੁਤ ਕੁਛ ਕਵਰ ਹੋ ਜਾਂਦਾ। ਬਸ ਕਿਰਪਾ ਮੰਗਣੀ ਹੈ, ਤੇ ਜਿਹਦੇ ਤੇ ਕਿਰਪਾ ਹੋ ਗਈ ਨਾ, ਬਸ ਉਹ ਸੁਖੀ ਹੈ, ਉਹ ਜਿੱਤ ਗਿਆ ਹੈ। ਅੱਛਾ ਫੇਰ ਅਰਦਾਸ ਕੀਤੀ, ਫੇਰ ਕੀ ਕਰਦੇ ਆ ਪੁੱਤ? ਸਟੈਪਸ ਭਾਵੇਂ ਲਿਖੀ ਜਾਇਓ, ਜਿਨ੍ਹਾਂ ਨੇ ਲਿਖਣੇ ਯਾਦ ਕਰੀ ਜਾਇਓ। ਵੈਸੇ ਤੁਸੀਂ ਇਹ ਸਾਰੇ ਸਟੈਪਸ ਫੋਲੋ ਕਰਦੇ ਆ ਤਕਰੀਬਨ, ਸਿਰਫ ਆਪਾਂ ਥੋੜਾ ਜਿਹਾ ਉਹਨੂੰ ਟਿਊਨ ਅਪ ਕਰਨ ਦੇ, ਹੋਰ ਕੁਛ ਨਹੀਂ। ਅੱਛਾ ਅਰਦਾਸ ਤੋਂ ਬਾਅਦ ਕੀ ਕਰਦੇ ਆ? ਨਹੀਂ, ਜਦੋਂ ਆਪਾਂ ਅਰਦਾਸ ਕਰਦੇ ਮਹਾਰਾਜ ਜੀ ਦੇ ਅੱਗੇ ਆ ਕੇ, ਫੇਰ ਕੀ ਕਰਦੇ ਆ? ਮੱਥਾ ਨੀ ਟੇਕਣਾ, ਮੇਰੇ ਮਨ ਹੋਣੀ ਤੇ ਚਰਨ ਪਰਸਣੇ। ਹੁਣ ਮੱਥਾ ਟੇਕਣਾ ਹੈ, ਮੱਥਾ ਫਿਰ ਪਤਾ ਕਿੱਦਾਂ ਟੇਕਣਾ? ਅੰਦਰ ਕੀ ਸੋਚਣਾ ਮੱਥਾ ਟੇਕਣ ਲੱਗਿਆ? ਕੀ ਸੋਚਦੇ ਨੇ? ਚਰਨ। ਉਦੋਂ ਇੱਧਰ ਉੱਧਰ ਨੀ ਦੇਖਣਾ, ਉਹ ਕੌਣ ਚੌਰ ਸਾਹਿਬ ਕਰਨ ਦਿਆ, ਉਧਰ ਨੀ ਦੇਖਣਾ। ਕਈ ਵਾਰ ਨਾ ਅੱਗੇ ਬੱਚੇ ਮੱਥਾ, ਇੱਥੇ ਦੀ ਗੱਲ ਨੀ ਕਰਦੇ ਅਸੀਂ, ਉਦਾਂ ਕਈ ਜਗ੍ਹਾ ਏਦਾਂ ਹੁੰਦਾ, ਉਹ ਬੱਚੇ ਮੱਥਾ ਟੇਕਦੇ ਹੋਣਗੇ ਤੇ ਉਹਨਾਂ ਦਾ ਹੀ ਕੋਈ ਨਾਲ ਦਾ ਬੱਚਾ ਚੌਰ ਸਾਹਿਬ ਦੀ ਸੇਵਾ ਕਰਨ ਦਿਆ ਹੋਏਗਾ, ਏਦਾਂ ਹੱਥ ਜੁੜੇ ਹੋਣਗੇ ਤੇ ਹੱਸੀ ਜਾਣਗੇ ਇੱਕ ਦੂਜੇ ਵੱਲ ਵੇਖ ਕੇ। ਇਹ ਠੀਕ ਹੈ? ਨਹੀਂ ਨਾ ਠੀਕ। ਜਿਹਨੇ ਚੌਰ ਸਾਹਿਬ ਦੀ ਸੇਵਾ ਕਰਨੀ ਉਹਨੇ ਵੀ ਨਹੀਂ ਏਦਾਂ ਹੱਸਣਾ, ਤੇ ਜਿਹੜੇ ਆਪਾਂ ਤੇ ਚਰਨ ਪਰਸਨ ਆਏ ਫਿਰ ਇੱਦਾਂ ਫੀਲ ਕਰਨਾ। ਮੱਥਾ ਟੇਕਣ ਲੱਗਿਆ ਪਹਿਲਾਂ ਥੱਲੇ ਕੀ ਰੱਖੀਦਾ? ਹੱਥ। ਤੇ ਹੱਥ ਹੁਣ ਕਿੱਥੇ ਰੱਖਣੇ ਆ? ਚਰਨਾਂ ਤੇ। ਕਿਹਦੇ ਚਰਨਾਂ ਤੇ? ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ। ਇਹ ਸੋਚਣਾ ਕਿ ਮੇਰੇ ਪਿਆਰੇ ਗੁਰੂ ਜੀ ਦੇ, ਜਿਨ੍ਹਾਂ ਦੇ ਮੈਂ ਦਰਸ਼ਨ ਕਰਨ ਆਇਆ, ਚਰਨ ਪਰਸਨ ਆਇਆ, ਉਹਨਾਂ ਦੇ ਚਰਨਾਂ ਤੇ ਹੱਥ ਰੱਖਣੇ। ਰੱਖ ਲੈ, ਹੁਣ ਕੀ ਥੱਲੇ ਰੱਖਣਾ ਹੈ? ਮਸਤਕ ਮੱਥਾ ਉਹ ਕਿੱਥੇ ਰੱਖਣਾ ਹੈ? ਉਹ ਵੀ ਚਰਨਾਂ ਤੇ। ਮੇਰੇ ਮਨ ਤੇ ਮਨ ਕਰਕੇ ਚਰਨ ਪਰਸਣੇ ਹਨ ਲਿਖਿਆ ਆਉਂਦਿਆ ਤਦੇ ਉਧਰ ਨੂੰ ਵੇਖੀ ਜਾਂਦੇ ਸਾਰੇ। ਮਨ ਨੇ ਚਰਨ ਪਰਸਣੇ ਨਾ ਨਾਲ। ਮਨ ਨੇ ਤਾਂ ਸੋਚਣਾ ਹੁਣ ਅੰਦਰ ਤੁਸੀਂ ਇਹ ਨਾ ਸੋਚਣਾ ਹੈ ਕਿ ਮੇਰੇ ਗੁਰੂ ਜੀ ਦੇ ਚਰਨ ਚਰਨਾਂ ਦੇ ਉੱਤੇ ਮੈਂ ਹੱਥ ਰੱਖੇ ਮਹਾਰਾਜ ਜੀ ਦੇ, ਫਿਰ ਮੇਰਾ ਮੱਥਾ ਹੁਣ ਮਹਾਰਾਜ ਜੀ ਦੇ ਚਰਨਾਂ ਤੇ, ਫਿਰ ਮੱਥਾ ਰੱਖ ਕੇ ਚਰਨਾਂ ਤੇ ਨਾ ਫਿਰ ਉਹੀ ਅਰਦਾਸ ਮਹਾਰਾਜ ਕਿਰਪਾ ਕਰਿਓ, ਕੀ ਕਰਿਓ ਕਿਰਪਾ ਕਰਿਓ, ਮੈਂ ਤੁਹਾਡਾ ਬੱਚਾ ਆ। ਵੱਡਿਆਂ ਕੋ ਸੀਸ ਲਈ ਦੀ ਨਾ, ਅਸੀਂ ਤੁਹਾਨੂੰ ਪੁੱਛਦੇ ਵੱਡਿਆਂ ਦੇ ਚਰਨਾਂ ਤੇ ਨਮਸਕਾਰ ਕਰਦੇ ਕਈ, ਆਪਣੇ ਬਜ਼ੁਰਗਾਂ ਦੇ, ਦਾਦਾ ਜੀ ਦੇ, ਦਾਦੀ ਜੀ ਦੇ, ਮਾਤਾ ਪਿਤਾ ਦੇ, ਹਨਾ, ਫਿਰ ਉਹ ਸੀਸਾਂ ਦਿੰਦੇ। ਅੱਜ ਕੱਲ ਤੇ ਬਜ਼ੁਰਗ ਘੱਟ ਸੀਸਾਂ ਦਿੰਦੇ ਆ, ਪਹਿਲਾਂ ਬੜੀਆਂ ਦਿੰਦੇ ਹੁੰਦੇ, ਕਿਉਂਕਿ ਹੁਣ ਬਜ਼ੁਰਗ ਖੁਸ਼ ਨੀ ਨਾ ਰਹੇ ਬੱਚਿਆਂ ਤੋਂ, ਬੱਚੇ ਹੁਣ ਸੇਵਾ ਨੀ ਕਰਦੇ ਬਜ਼ੁਰਗਾਂ ਦੀ ਉਹਨੇ, ਪਹਿਲਾਂ ਬੱਚੇ ਸੇਵਾ ਵੀ ਕਰਦੇ ਹੁੰਦੇ ਤੇ ਅਸੀਸਾਂ ਬੜੀਆਂ ਦਿੰਦੇ ਸੀ। ਉਹਨਾਂ ਕਹਿਣਾ ਤੂੰ ਪੁੱਤ ਸੁਖੀ ਹੋਵੇ, ਉਹ ਇੱਕ ਕਹਿੰਦਾ ਸੀ ਨਾ ਬੱਚਾ ਤਰੱਕੀ ਮੰਗਦੇ, ਬਜ਼ੁਰਗਾਂ ਨੇ ਕਹਿਣਾ ਤੂੰ ਤਰੱਕੀਆਂ ਕਰੇ, ਹਨਾ, ਏਦਾਂ ਅਸੀਸਾਂ ਦਿੰਦੇ ਸੀ ਤੇ ਉਹਨਾਂ ਦਾ ਲਾਭ ਹੁੰਦਾ ਸੀ ਪੁੱਤ। ਹੁਣ ਮਹਾਰਾਜ ਕੋਲ ਅਸੀਸਾਂ ਲੈਣੀਆਂ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਰੱਖਿਆ, ਹੱਥ ਲਾ ਤੇ, ਫਿਰ ਉੱਠ ਪਏ, ਹੁਣ ਕੀ ਕੀਤਾ? ਪਰਕਰਮਾ ਕੀਤੀਆਂ। ਪਰਕਰਮਾ ਕਿਉਂ ਕਰੀ ਦੀਆਂ? ਰਿਸਪੈਕਟ ਸ਼ੋ ਕਰੀ ਦੀ, ਠੀਕ ਆ, ਹਾਂਜੀ, ਸਾਰੇ ਪਾਸਿਓਂ ਦਰਸ਼ਨ ਕਰਨੇ, ਠੀਕ ਆ, ਹੋਰ ਕੋਈ? ਚਲੋ ਧਿਆਨ ਨਾਲ ਸੁਣਿਓ ਪੁੱਤ, ਪਰਕਰਮਾ ਕਿਉਂ ਕਰੀ ਦੀਆਂ? ਪਰਕਰਮਾ ਕਰਨ ਦਾ ਮੀਨਿੰਗ ਪਤਾ ਕੀ ਹੁੰਦਾ? ਜਿਹਦੇ ਦੁਆਲੇ ਅਸੀਂ ਘੁੰਮ ਜਾਈਏ ਉਹਦਾ ਮੀਨਿੰਗ ਹੁੰਦਾ ਕਿ ਮੈਂ ਆਪਣਾ ਸਾਰਾ ਕੁਝ ਤੈਨੂੰ ਦੇ ਦਿੱਤਾ, ਮੈਂ ਤੇਰਾ ਹੋ ਗਿਆ। ਇੱਥੇ ਜਦੋਂ ਅਸੀਂ ਗੁਰੂ ਜੀ ਦੇ ਦੁਆਲੇ ਘੁੰਮਦੇ ਹਾਂ ਤੇ ਕਿਹਦੇ ਹੋ ਗਏ? ਮਹਾਰਾਜ ਅਸੀਂ ਬਸ ਤੁਹਾਡੇ ਹੋ ਗਏ, ਸਮਝ ਗਏ, ਸਾਰਾ ਕੁਝ ਤੁਹਾਡਾ ਆ ਸਾਡੇ ਕੋਲ, ਆਪਣੇ ਕੋਲ ਮੈਂ ਕੁਝ ਨਹੀਂ ਰੱਖਿਆ। ਪਰ ਕਰਮਾ ਦਾ ਤੁਸੀਂ ਉੱਥੇ ਪੰਜਾਬ ਚ ਜਾਂ ਇੱਥੇ ਵਿਆਹ ਚ ਗਏ ਕਦੇ? ਤੁਸੀਂ ਵੇਖਿਆ ਇੱਕ ਕਈ ਵਾਰੀ ਇੱਕ ਨੋਟ ਫੜ ਕੇ ਤੇ ਦੂਜੇ ਦੇ ਸਿਰ ਦੇ ਉੱਤੋਂ ਦੀ ਘੁਮਾਉਂਦੇ ਹੁੰਦੇ? ਹਾਂਜੀ ਹਾਂਜੀ, ਤੁਸੀਂ ਘੁਮਾਇਆ ਕਿ ਤੁਹਾਡੇ ਉੱਤੋਂ ਘੁਮਾਇਆ ਕਿਸੇ ਨੇ? ਇੱਕ ਵਾਰੀ ਤੁਹਾਡੇ ਉੱਤੋਂ ਘੁਮਾਇਆ। ਅੱਛਾ, ਫਿਰ ਉਹ ਨੋਟ ਕਿੱਥੇ ਗਿਆ ਸੀ? ਕਿਹਦੇ ਉੱਤੋਂ ਦੀ ਘੁੰਮਿਆ ਨੋਟ? ਹੱਥ ਖੜਾ ਕਰੋ, ਤੇਰੇ ਸਿਰ ਦੇ ਉੱਤੋਂ ਦੀ ਨੋਟ ਘੁੰਮਿਆ ਹੈ, ਫਿਰ ਉਹ ਨੋਟ ਕਿੱਥੇ ਗਿਆ? ਤੇਰੇ ਕੋਲ ਆ ਗਿਆ। ਹਾਂ, ਜਿਹਦੇ ਸਿਰ ਦੇ ਉੱਤੋਂ ਦੀ ਨੋਟ ਨੇ ਪਰਕਰਮਾ ਕਰ ਲਈਆਂ, ਨੋਟ ਉਹਦਾ ਹੋ ਜਾਂਦਾ ਹੈ। ਹਾਂ, ਹੁਣ ਘਰ ਜਾ ਕੇ ਇਹ ਨਾ ਕਹੀ ਜਾਇਓ ਵੀ ਸਾਡੇ ਉੱਤੋਂ ਦੀ ਨੋਟਾਂ ਦੀਆਂ ਪਰਕਰਮਾ ਕਰੋ, ਇਹ ਨੀ ਕੰਮ ਕਰਨਾ। ਜੇ ਜਿਹਦੇ ਸਿਰ ਦੇ ਉੱਤੋਂ ਦੀ ਨੋਟ ਘੁੰਮ ਗਿਆ ਤੇ ਨੋਟ ਕਿਹਦਾ ਹੋ ਗਿਆ? ਭਾਵੇਂ ਪਹਿਲਾਂ ਕਿਸੇ ਦੀ ਜੇਬ ਚ ਹੀ, ਮੰਨ ਲਓ ਹੁਣ ਸਾਡੀ ਜੇਬ ਚ ਨੋਟ ਆ, ਅਸੀਂ ਕੀ ਕੀਤਾ? ਕੱਢਿਆ। ਅਸੀਂ ਕਿਹਦੇ ਸਿਰ ਤੋਂ ਘੁਮਾਈਏ? ਇਹ ਕਿੱਡੇ ਨੋਟ ਲੈਣ ਨੂੰ ਤਿਆਰ, ਕੁਛ ਨੀ ਹੈਗਾ ਹੱਥ ਚ, ਤੇ ਨੋਟ ਐ ਘੁਮਾਇਆ, ਹੁਣ ਨੋਟ ਕਿਹਦਾ ਸੀ? ਤੇ ਜਦੋਂ ਘੁੰਮ ਗਿਆ ਉਦੋਂ ਕਿਹਦਾ ਹੋ ਗਿਆ? ਜਿਹਦੇ ਉੱਤੋਂ ਦੀ ਘੁੰਮ ਗਿਆ, ਜਿਹਦੇ ਉੱਤੋਂ ਦੀ ਘੁੰਮ ਗਿਆ। ਪਰਕਰਮਾ ਦਾ ਪਤਾ ਲੱਗ ਗਿਆ? ਜਦੋਂ ਗੁਰੂ ਜੀ ਦੀਆਂ ਪਰਕਰਮਾ ਕਰ ਲਈਆਂ, ਇਸ ਦਾ ਮਤਲਬ ਹੋ ਗਿਆ ਗੁਰੂ ਜੀ ਅਸੀਂ ਹੁਣ ਤੁਹਾਡੇ ਆ, ਫਿਰ ਉੱਥੇ ਆਪਣਾ ਕੁਛ ਨਹੀਂ ਆ। ਅਸਲ ਦੇ ਵਿੱਚ ਜਿੱਦਣ ਪਰਕਰਮਾ ਹੋ ਗਈ ਨਾ ਕਿਤੇ ਸੱਚੀ ਚ, ਉਦਣ ਹੰਕਾਰ ਮੁੱਕ ਜਾਣਾ ਹੈ, ਉਦਣ ਆਪਣਾ ਕੁਛ ਨਹੀਂ ਰਹਿਣਾ, ਉਦਣ ਸਾਰਾ ਕੁਛ ਗੁਰੂ ਜੀ ਦਾ ਹੋ ਜਾਣਾ। ਫਿਰ ਪਰਕਰਮਾ ਕਰਕੇ ਫਿਰ ਕੀ ਕਰੀਦਾ? ਫਿਰ ਮੱਥਾ ਟੇਕ। ਹੈਂ, ਕਿੱਥੇ ਟੇਕਣਾ ਮੱਥਾ? ਮੇਰੇ ਮਨ ਇਹੋ ਹੀ ਚਰਨ ਪਰਸਣੇ ਆ ਫੇਰ ਚਰਨਾਂ ਨੂੰ ਛੂਹਣਾ ਆ ਗੁਰੂ ਗ੍ਰੰਥ ਸਾਹਿਬ ਜੀ ਦਿਆਂ ਨੂੰ ਠੀਕ ਆ ਅੱਛਾ ਫੇਰ ਕੀ ਕਰੀਦਾ ਮੱਥਾ ਟੇਕ ਕੇ ਨਹੀਂ ਪਰਿਕਰਮਾ ਤੇ ਕਰ ਲਈਆਂ ਇਹ ਤੇ ਹੁਣ ਦੂਜਾ ਮੱਥਾ ਟੇਕ ਲਿਆ ਹਾਂਜੀ ਸੰਗਤ ਦੇ ਵਿੱਚ ਬਹਿਦਾ ਕਿ ਲੰਗਰ ਹਾਲ ਚ ਚੱਲ ਜਾਈਦਾ ਸੱਚੀ ਕਿੰਨਾ ਕੁ ਟਾਈਮ ਝੂਠ ਨਾ ਬੋਲਿਓ ਹੈ 10 ਮਿੰਟ ਪੁੱਤ ਫਿਰ ਸੰਗਤ ਚ ਬਹਿ ਜਾਈਦਾ ਸੰਗਤ ਚ ਫਿਰ ਬਹਿ ਕੇ ਕੀਰਤਨ ਹੁੰਦਿਆ ਕਥਾ ਹੋਣ ਦੀ ਬਾਣੀ ਜਪਣ ਦੇ ਨਹੀਂ ਵੀ ਕੁਛ ਹੋਣ ਦਿਆ ਦਰਬਾਰ ਚ ਤੇ ਮਹਾਰਾਜ ਜੀ ਦਾ ਬਸ ਨਾਮ ਜਪ ਲੈਣਾ ਮੂਲ ਮੰਤਰ ਦਾ ਜਾਪ ਕਰ ਲੈਣਾ ਮਹਾਰਾਜ ਜੀ ਦੇ ਉੱਦਾਂ ਹੀ ਦਰਸ਼ਨ ਕਰੀ ਜਾਣੇ ਅੱਖੀਆਂ ਕਹੋ ਦਰਸ਼ਨ ਕਰੀ ਜਾਣੇ ਮਹਾਰਾਜ ਜੀ ਦੇ ਹੋਰ ਕੁਛ ਨੀ ਇੱਧਰ ਉੱਧਰ ਵੇਖਣਾ ਕੌਣ ਮੱਥਾ ਟੇਕ ਗਿਆ ਕੌਣ ਆ ਗਿਆ ਕੌਣ ਚਲਾ ਗਿਆ ਠੀਕ ਹੈ ਪੁੱਤ ਤੁਸੀਂ ਗੱਲਾਂ ਕਰੀ ਜਾਂਦੇ ਅੱਗੇ ਬੈਠੇ ਇੰਨਾ ਕੁ ਪਤਾ ਲੱਗ ਗਿਆ ਸਾਰਿਆਂ ਨੂੰ ਏਦਾਂ ਕਰੋਗੇ ਹੁਣ ਪਰ ਪੁੱਤ ਇਹ ਸਿਰਫ ਇੱਕ ਫਿਜ਼ੀਕਲ ਪ੍ਰੋਸੈਸ ਨਹੀਂ ਹੈਗਾ ਇਹ ਮਾਇੰਡ ਦਾ ਆ ਸਾਰਾ ਮੇਰੇ ਮਨ ਨਾਲ ਕਰਨਾ ਆ ਸਰੀਰ ਨੇ ਤੇ ਕਰਨਾ ਹੀ ਕਰਨਾ ਆ ਫਿਜ਼ੀਕਲੀ ਤੇ ਕਰਨਾ ਹੀ ਕਰਨਾ ਪਰ ਨਾਲ ਮਨ ਦਾ ਹੋਣਾ ਜ਼ਰੂਰੀ ਆ ਚਰਨ ਫੇਰ ਪਰਸੇ ਜਾਣੇ ਅੱਛਾ ਫਿਰ ਸੰਗਤ ਚ ਬਹਿ ਕੇ ਜੇ ਆਪਣਾ ਕੋਈ ਨਾਲ ਦਾ ਬੈਠਾ ਹੋਇਆ ਸੰਗੀ ਸਾਥੀ ਫੇਰ ਕੀ ਕਰਾਂਗੇ ਕੀਰਤਨ ਸੁਣਾਂਗੇ ਕਿ ਗੱਲਾਂ ਕਰਾਂਗੇ ਸੱਚ ਦੱਸੋ ਤੇ ਜੇ ਉਹਨੇ ਗੱਲਾਂ ਸ਼ੁਰੂ ਕਰਤੀਆਂ ਤੁਹਾਡੇ ਨਾਲ ਹੈ ਤੇ ਜਦੋਂ ਤੁਸੀਂ ਕਹੋਗੇ ਚੁੱਪ ਕਰ ਜਾਓ ਤੇ ਗੱਲ ਤੇ ਤੁਸੀਂ ਵੀ ਕਰ ਲਈ ਫਿਰ ਇੰਨਾ ਨੀ ਬੋਲਣਾ ਚੁੱਪ ਦਾ ਦਾਨ ਬਖਸ਼ੋ ਜੀ ਸਾਰੇ ਬੋਲਣ ਲੱਗ ਪਏ ਤੇ ਰੌਲਾ ਪੈ ਗਿਆ ਏਦਾਂ ਕਰ ਸਕਦੇ ਜੇ ਮੂੰਹ ਨੂੰ ਉਂਗਲ ਨਹੀਂ ਵੀ ਲਾਉਣੀ ਏਦਾਂ ਠੀਕ ਹੈ ਅੱਛਾ ਫਿਰ ਆਪਾਂ ਜਿੰਨਾ ਚਿਰ ਵੀ ਬੈਠੇ ਫਿਰ ਉੱਠ ਕੇ ਜਾਣਾ ਹੁਣ ਦਰਬਾਰ ਚੋਂ ਕਿੱਦਾਂ ਜਾਣਾ ਹੈ ਮੱਥਾ ਕਿੱਥੇ ਟੇਕਣਾ ਕਿੱਥੇ ਕਿਹੜੀ ਉਹਨੂੰ ਜਗ੍ਹਾ ਦੱਸੋ ਜਿੱਥੇ ਬੈਠੇ ਉੱਥੇ ਹੀ ਕਿ ਜਾਂ ਉਹ ਪੌੜੀਆਂ ਚ ਕਿੱਥੇ ਟੇਕਣਾ ਮੱਥਾ ਫਿਰ ਹੈ ਜਿੱਥੇ ਬੈਠੇ ਆ ਫਿਰ ਪੌੜੀਆਂ ਤੇ ਠੀਕ ਹੈ ਚਲੋ ਅਸੀਂ ਤੁਹਾਨੂੰ ਇੱਕ ਸਨੈਰੀਓ ਜਿਹਾ ਬਣਾਉਂਦੇ ਹਾਂ ਤੁਹਾਡੇ ਘਰ ਕੋਈ ਤੁਹਾਨੂੰ ਮਿਲਣ ਆਇਆ ਠੀਕ ਹੈ ਤੁਸੀਂ ਆਪਣੇ ਸੋਫੇ ਤੇ ਬੈਠੇ ਹੋ ਤੇ ਤੁਹਾਨੂੰ ਉਹ ਮਿਲਣ ਆਇਆ ਹੈ ਉਹ ਤੁਹਾਡੇ ਕੋਲ ਆਏਗਾ ਮਿਲਣ ਕਿ ਦਰਵਾਜ਼ੇ 'ਚ ਖੜਾ ਰਹੇਗਾ ਕੋਲ ਆਏਗਾ ਅੱਛਾ ਕੋਲ ਆਇਆ ਉਹਨੇ ਤੁਹਾਨੂੰ ਫਤਿਹ ਬੁਲਾਈ ਬਹਿ ਗਿਆ ਉਹ 10 ਮਿੰਟ ਬੈਠਾ 15 ਮਿੰਟ ਬੈਠਾ ਤੇ ਉਹ ਥੋੜੀ ਦੂਰ ਬਹਿ ਗਿਆ ਤੁਹਾਡੇ ਤੋਂ ਕਿਉਂਕਿ ਸੋਫਾ ਦੂਜਾ ਦੂਰ ਸੀ ਕੁਰਸੀ ਦੂਰ ਸੀ ਦੂਰ ਬਹਿ ਗਿਆ ਗੱਲਾਂ ਬਾਤਾਂ ਹੋਈ ਗਈਆਂ ਹੋਰ ਵੀ ਜਾਣੇ ਬੈਠੇ ਆ ਵਾਹਵਾ ਜਾਣੇ ਬੈਠੇ ਜਿਵੇਂ ਗੁਰਦੁਆਰਾ ਸਾਹਿਬ 'ਚ ਬੈਠੇ ਹੁੰਦੇ ਘਰ 'ਚ ਵੀ ਬੈਠੇ 5-7 ਜਾਣੇ ਬੈਠੇ ਤੇ ਜਾਣ ਲੱਗਾ ਨਾ ਕੁਰਸੀ ਤੋਂ ਉੱਠ ਕੇ ਉੱਥੋਂ ਹੀ ਮਾੜਾ ਜਿਹਾ ਐਂ ਕਰਕੇ ਤੇ ਦਰਵਾਜ਼ੇ 'ਚੋਂ ਬਾਹਰ ਚਲਾ ਗਿਆ ਤੁਹਾਡੇ ਕੋਲ ਨਹੀਂ ਆਇਆ ਜਾਣ ਲੱਗਿਆ ਤੁਹਾਨੂੰ ਕਿੱਦਾਂ ਦਾ ਲੱਗੇਗਾ ਉਹ ਬਿਹੇਵੀਅਰ ਕਿੱਦਾਂ ਦਾ ਆ ਬੈਡ ਮਾੜਾ ਰੂਡ ਆ ਨਾ ਅੱਛਾ ਚੰਗਾ ਕਿੱਦਾਂ ਹੋਏਗਾ ਚੰਗਾ ਫਿਰ ਉਹ ਤੇ ਰੂਡ ਹੋ ਗਿਆ ਨਿਰਮਲ ਕਰਮ ਕਿੱਦਾਂ ਬਣੇਗਾ ਉਹ ਮਾੜੇ ਕਰਮ ਤੋਂ ਨਿਰਮਲ ਕਰਮ ਕਿੱਦਾਂ ਬਣੇਗਾ ਹੈਂ ਕੋਲ ਆ ਗਏ ਸ਼ਾਬਾਸ਼। ਤੇ ਫੇਰ ਆਪਾਂ ਜਦੋਂ ਗੁਰੂ ਜੀ ਨੂੰ ਮਿਲਣ ਆਏ ਸੀ ਘਰੋਂ ਤੇ ਗੁਰੂ ਜੀ ਦੇ ਕੋਲ ਆ ਕੇ ਨਮਸਕਾਰ ਕੀਤੀ ਸੀ ਨਾ, ਫਿਰ ਜਦੋਂ ਜਾਣਾ ਆ ਉਦੋਂ ਉੱਥੋਂ ਹੀ ਚਲ ਜਾਣਾ ਕਿ ਕੋਲ ਆ ਕੇ ਨਮਸਕਾਰ ਕਰਕੇ ਜਾਣਾ? ਏਦਾਂ ਠੀਕ ਹੈ ਨਾ? ਹਾਂ ਪੁੱਤ ਏਦਾਂ ਹੀ ਕਰਨਾ ਹੈ, ਠੀਕ ਹੈ? ਭਾਵੇਂ ਤੁਸੀਂ ਪਿੱਛੇ ਸੰਗਤ ਚ ਬੈਠੇ, ਜਦੋਂ ਜਾਣਾ ਫੇਰ ਮਹਾਰਾਜ ਜੀ ਕੋ ਆਗਿਆ ਲੈ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚਰਨਾ ਤੇ ਫੇਰ ਮਨ ਕਰਕੇ ਮੇਰੇ ਮਨ ਤੇ ਕਹਿਣਾ ਕਿ ਮਹਾਰਾਜ ਨੂੰ ਚਰਨਾ ਤੇ ਰੱਖ ਕੇ ਮੱਥਾ, ਮਹਾਰਾਜ ਮੈਂ ਚੱਲਿਆ ਤੁਹਾਡਾ ਬੱਚਾ, ਮੈਂ ਚੱਲਿਆ ਜੇ ਹੁਣ ਤੇ ਮੇਰੇ ਤੇ ਕਿਰਪਾ ਰੱਖਿਓ। ਕੀ ਕਰਿਓ? ਹੁਣ ਮਹਾਰਾਜ ਨੂੰ ਦੱਸ ਕੇ ਗਏ ਨਾ, ਜੇ ਤੁਸੀਂ ਆਪਣੇ ਘਰੋਂ ਮਾਤਾ ਪਿਤਾ ਨੂੰ ਦੱਸ ਕੇ ਨਾ ਜਾਓ ਤੇ ਮਾਤਾ ਪਿਤਾ ਤੁਹਾਨੂੰ ਕਹਿੰਦੇ ਕਿ ਤੁਸੀਂ ਬਹੁਤ ਚੰਗੇ ਬੱਚੇ ਹੋ, ਤੇ ਜੇ ਦੱਸ ਕੇ ਜਾਓ ਕਿ ਮਾਤਾ ਜੀ ਅਸੀਂ ਪਲੇ ਗਰਾਊਂਡ ਚੱਲੇ ਆ, ਅਸੀਂ ਕਿਤੇ ਚੱਲੇ ਆ, ਗੁਆਂਢੀਆਂ ਦੇ ਘਰ ਖੇਡਣ ਚੱਲੇ ਆ, ਫੇਰ ਕੀ ਕਹਿੰਦੇ? ਠੀਕ ਬੱਚੇ? ਏਦਾਂ ਹੀ ਪੁੱਤ ਇਹਨਾਂ ਨੂੰ ਪਿਤਾ ਜੀ ਕਹੀਦਾ ਨਾ, ਮਾਤਾ ਜੀ ਕਹੀਦਾ ਨਾ, ਤੇ ਇਹਨਾਂ ਨੂੰ ਦੱਸ ਕੇ ਜਾਈਦਾ। ਅੰਦਰੇ ਅੰਦਰ ਬੋਲਣਾ ਨੀ ਹੁੰਦਾ, ਉਹ ਅੰਦਰੋਂ ਜਾਣਦੇ ਆ, ਬਿਨ ਬੋਲਿਆ ਸਭ ਕੁਛ ਜਾਣਦਾ ਵੀ ਮਹਾਰਾਜ ਅਸੀਂ ਉਹਨਾਂ ਚੱਲੇ ਆ ਤੇ ਤੁਸੀਂ ਸੰਗਤ ਬਖਸ਼ੀ ਆ, ਸ਼ੁਕਰ ਆ ਮਹਾਰਾਜ, ਕਿਰਪਾ ਰੱਖਿਓ ਮਹਾਰਾਜ ਮੈਂ ਜਾਵਾਂ। ਇਹ ਲਾਡ ਆ ਪੁੱਤ, ਪ੍ਰੇਮ ਆ, ਜਿੰਨਾ ਮਰਜ਼ੀ ਕਰੀ ਜਾਓ, ਜਿੰਨਾ ਵਧਾਈ ਜਾਓਗੇ ਵਧਦਾ ਜਾਣਾ। ਮਹਾਰਾਜ ਮੈਂ ਚੱਲ ਜਾ ਜੀ। ਅੱਛਾ ਜੋ ਤੁਸੀਂ ਪਿਆਰ ਜੇ ਨਾ ਕਹੋਗੇ, ਮਹਾਰਾਜ ਮੈਂ ਚੱਲ ਜਾ ਜੀ।

ਮਾਤਾ ਪਿਤਾ ਨੂੰ ਗੁਰੂ ਜੀ ਦੇ ਨਾਲ ਆਕੜਨਾ ਨਹੀਂ ਹੈ, ਪ੍ਰੇਮ ਨਾ ਮਹਾਰਾਜ ਜੀ ਮੈਂ ਚਲ ਜਾ ਜੀ। ਮਹਾਰਾਜ ਨੇ ਬੜੇ ਹੀ ਖੁਸ਼ ਹੋਣਾ ਕਿ ਮੇਰਾ ਆਗਿਆਕਾਰੀ ਪੁੱਤਰ ਆ, ਇਹੋ ਹੀ ਤੇ ਕਿਰਪਾ ਆ ਪੁੱਤ, ਏਦਾਂ ਤੇ ਅਸੀਸਾਂ ਲੈਣੀਆਂ। ਸਮਝ ਆਉਣ ਦੀ ਤੁਹਾਨੂੰ? ਥੱਕਦੇ ਨੀ ਗਏ? ਥੱਕ ਗਏ ਤੇ ਚਲ ਜਾਓ, ਉੱਠੋ ਭਲਾ ਕਿੱਦਾਂ ਉੱਠਦੇ? ਉਹ ਪਹਿਰੇਦਾਰ ਬੈਠੇ, ਉਹ ਦੋ ਭੈਣਾਂ ਬੈਠੀਆਂ ਪੌੜੀਆਂ ਚ, ਜਾਣ ਨੀ ਦੇਣਾ ਉਹਨਾਂ ਤੁਹਾਨੂੰ। ਅੱਛਾ ਅੱਛਾ, ਹੁਣ ਫਿਰ ਆਗਿਆ ਲੈ ਕੇ ਤੇ ਫਿਰ ਜਦੋਂ ਜਾਣਾ ਦਰਬਾਰ ਚੋਂ ਕਿੱਥੇ ਜਾਣਾ? ਲੰਗਰ ਵਾਲ ਘਰੋਂ ਨੀ ਖਾ ਗਿਆ ਕੁਛ? ਹੈ, ਘਰੋਂ ਤੇ ਸੋਚ ਕੇ ਆਏ ਹੋਣੇ ਵੀ ਗੁਰਦੁਆਰੇ ਅੱਜ ਜਾਣਾ, ਅੱਜ ਘਰੇ ਨੀ ਬਣਾਉਣਾ। ਹੈ ਨਹੀਂ, ਸੋਚੋ ਬੁੱਤ, ਇੱਥੇ ਮੇਰੇ ਮਨ ਨਾਲ ਸੋਚੋ, ਨਮਸਕਾਰ ਕਰਕੇ ਮਹਾਰਾਜ ਕੋ ਆਗਿਆ ਲੈ ਕੇ ਕਿੱਥੇ ਜਾਣਾ? ਦੇਗ ਛਕਣੀ। ਤੁਸੀਂ ਦੇਗ ਨਹੀਂ ਛਕਦੇ, ਸਿੱਧਾ ਲੰਗਰ ਹਾਲ ਚ ਜਾਂਦੇ, ਦੇਗ ਛਕਦੇ ਨਾ? ਅੱਛਾ, ਹੁਣ ਪੁੱਤ ਜਦੋਂ ਦੇਗ ਪ੍ਰਾਪਤ ਕਰਨੀ, ਧਿਆਨ ਦਿਓ, ਦੇਗ ਜਦੋਂ ਪ੍ਰਾਪਤ ਕਰਨੀ, ਆਪ ਜੀ ਦੇ ਹੱਥ ਏਦਾਂ ਹੋਣੇ ਚਾਹੀਦੇ। ਪਤਾ ਕਿਉਂ? ਵਰਤਾਉਣ ਵਾਲੇ ਨੂੰ ਸੌਖਾ ਰਹੇਗਾ, ਹੱਥ ਚੌੜੇ ਆ ਤੇ ਫਲੈਟ ਆ ਨਾ ਏਦਾਂ, ਜੇ ਤੁਸੀਂ ਏਦਾਂ ਕਰ ਲੋਗੇ ਤੇ ਉਹ ਜਿਹੜਾ ਦੇਗ ਲੈਣ ਵਾਲਾ ਜਿਹੜਾ ਏਰੀਆ ਹੈ, ਸਰਫਸ ਏਰੀਆ ਘੱਟ ਗਿਆ ਨਾ, ਏਦਾਂ ਵੱਧ ਗਿਆ। ਏਦਾਂ ਦੇਗ ਪ੍ਰਾਪਤ ਕਰਨੀ, ਠੀਕ ਹੈ, ਏਦਾਂ ਨਹੀਂ ਕਰਨਾ। ਕਈ ਵਾਰੀ ਦੇਗ ਦੇਣ ਵਾਲੇ ਖੜੇ ਹੁੰਦੇ ਆ, ਆਪਾਂ ਬਹਿ ਕੇ ਲੈਂਦੇ, ਐ ਕਰਦੇ ਆ, ਉਹ ਫਿਰ ਕੀ ਹੁੰਦਾ, ਜਦੋਂ ਦੇਗ ਇੱਥੇ ਰੱਖਣਗੇ ਕੀ ਹੋਏਗਾ, ਦੇਗ ਸਲਿਪ ਹੋ ਕੇ ਥੱਲੇ ਡਿੱਗ ਪੈਗੀ, ਹੈਨਾ। ਅੱਛਾ, ਫਿਰ ਦੇਗ ਤੁਸੀਂ ਪ੍ਰਾਪਤ ਕਰ ਲਈ, ਇੱਕ ਪੁੱਤ ਕੋਸ਼ਿਸ਼ ਕਰਿਆ ਕਰੋ, ਕੋਸ਼ਿਸ਼ ਕਰਨੀ ਹੈ, ਮਜਬੂਰੀ ਆ ਜੇ ਗੱਲ ਹੋਰ ਆ, ਪਰ ਉਦਾਂ ਟਿਸ਼ੂ ਤੇ ਦੇਗ ਨਹੀਂ ਲੈਣੀ, ਠੀਕ, ਪੇਪਰ ਤੇ ਦੇਗ ਨਹੀਂ ਲੈਣੀ, ਦੇਗ ਹੱਥਾਂ ਤੇ ਲੈਣੀ। ਉਹ ਪ੍ਰਸ਼ਾਦ ਆ ਨਾ, ਮਹਾਰਾਜ ਦੀ ਬਖਸ਼ਿਸ਼ ਆ, ਕਿਰਪਾ ਆ, ਉਹ ਚ ਵੀ ਉਹ ਸਤਿਕਾਰ ਨਾਲ ਸ਼ਗੀ ਦਾ ਪ੍ਰਾਪਤ ਕਰੀਦਾ। ਜਦੋਂ ਆਪਾਂ ਟਿਸ਼ੂ ਤੇ ਲਵਾਂਗੇ ਤੇ ਜਿਹੜਾ ਉਹ ਚ ਘਿਓ ਆ ਪ੍ਰਸ਼ਾਦ ਚ, ਉਹ ਕਿੱਥੇ ਚਲਾ ਗਿਆ? ਟਿਸ਼ੂ ਚ, ਉਹ ਫਿਰ ਟਿਸ਼ੂ ਕਿੱਥੇ ਗਿਆ? ਉਹ ਚੰਗਾ ਹੋਇਆ? ਇਸ ਲਈ ਹੱਥਾਂ ਤੇ ਦੇਗ ਲੈਣੀ, ਹੱਥਾਂ ਤੇ ਦੇਗ, ਫਿਰ ਦੇਗ ਛਕ ਲਈ। ਅੱਛਾ, ਦੇਗ ਛਕਣੀ ਕਦੋਂ, ਫਿਰ ਕਿੱਦਾਂ ਛਕਣੀ? ਕਿਉਂ ਬਹਿ ਕੇ ਕੋਈ ਲੰਗਰ ਹਾਲ ਚ ਨੀ ਜਾਣਾ ਛੇਤੀ ਛੇਤੀ? ਫਿਰ ਉਧਰ ਜਲੇਬੀਆਂ ਮੁੱਕ ਗਈਆਂ ਤੇ ਹੈਂ, ਹੋਰ ਬਣ ਜਾਣਗੀਆਂ। ਅੱਛਾ, ਬੜਾ ਤਜਰਬਾ ਤੁਹਾਨੂੰ। ਅੱਛਾ ਹਾਂ, ਫਿਰ ਦੇਖ ਕਿੱਦਾਂ ਛਕਣੀ ਆ? ਬਹਿ ਕੇ, ਬਹਿਣਾ ਕਿੱਥੇ ਆ? ਉੱਥੇ ਜਗ੍ਹਾ ਬਣੀ ਨਾ, ਉੱਥੇ ਬਹਿ ਕੇ ਛੱਕ ਕੇ, ਫਿਰ ਜਿਹੜਾ ਘਿਓ ਹੱਥਾਂ ਨੂੰ ਲੱਗਾ ਰਹਿ ਗਿਆ ਉਹਦਾ ਕੀ ਕਰਨਾ? ਹਾਂ ਪੁੱਤ, ਗੱਲ ਸੁਣਿਓ, ਹੁਣ ਧਿਆਨ ਦੇਣਾ ਇੱਥੇ, ਤੁਸੀਂ ਉਹਨੂੰ ਹੱਥਾਂ ਤੇ ਮਲ ਲੈਣਾ, ਬਾਹਾਂ ਤੇ ਮਲ ਲੈਣਾ, ਮੂੰਹ ਤੇ ਨਹੀਂ ਮਲਣਾ। ਪਤਾ ਕਿਉਂ? ਕਿਉਂਕਿ ਉਹਦੇ ਚ ਮਿੱਠਾ ਆ ਨਾ, ਖੰਡ ਪਈ ਹੁੰਦੀ ਨਾ, ਦੇਗ ਆ ਮਿੱਠਾ ਆ, ਤੁਸੀਂ ਖੰਡ ਆਪਣੇ ਮੂੰਹ ਤੇ ਲਾ ਲਈ, ਫਿਰ ਕੀ ਹੋਏਗਾ, ਜੇ ਮੱਖੀਆਂ ਆਦਿ ਹੋਣਗੀਆਂ ਤੇ ਉਹ ਵੀ ਮੂੰਹ ਤੇ ਜ਼ਿਆਦਾ ਬਹਿਣਗੀਆਂ, ਮਿੱਠੇ ਤੇ ਬਹਿਣਗੀਆਂ ਨਾ, ਉਹ ਤੁਹਾਨੂੰ ਤੰਗ ਜ਼ਿਆਦਾ ਕਰਨਗੀਆਂ। ਇਸ ਲਈ ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਦਾ ਜਿਹੜਾ ਘਿਓ ਆ ਥਿੰਦਾ ਆ, ਨਾ ਤੇ ਉਹ ਮੂੰਹ ਤੇ ਲਾਉਣਾ ਆ ਤੇ ਪੈਰਾਂ ਤੇ ਵੀ ਨਹੀਂ ਲਾਉਣਾ ਉਹ ਪ੍ਰਸ਼ਾਦ ਆ, ਸਿਰਫ ਹੱਥਾਂ ਤੇ ਬਾਹਾਂ ਤੇ ਮਲ ਸਕਦੇ ਆ, ਠੀਕ ਹੈ। ਫਿਰ ਹੱਥ ਧੋ ਸਕਦੇ ਆ ਧੋਣੇ ਤੇ, ਲੰਗਰ ਛਕਣ ਜਾਣਾ ਉੱਥੇ ਲੰਗਰ ਛਕ ਸਕਦੇ ਆ। ਚਲੋ ਲੰਗਰ ਹਾਲ ਚ ਬਾਅਦ ਚ ਜਾਂਦੇ, ਹੁਣ ਮੁੜ ਆਈਏ ਉੱਥੋਂ। ਹੁਣ ਤੁਹਾਡੇ ਚੋਂ ਚੌਰ ਸਾਹਿਬ ਦੀ ਸੇਵਾ ਕੌਣ ਕੌਣ ਕਰਦਾ?

ਠੀਕ ਹੈ, ਥੱਲੇ ਕਰ ਲੋ। ਅੱਛਾ, ਇੱਕ ਪੁੱਤ ਇੱਕ ਪਾਠ ਮਿਸਿੰਗ ਹੋ ਗਿਆ ਆਪਣੇ ਕੋਲ ਥੋੜਾ ਜਿਹਾ। ਜਦੋਂ ਘਰੋਂ ਮਹਾਰਾਜ ਜੀ ਦੇ ਕੋਲ ਆਉਣਾ ਨਾ, ਕੋਸ਼ਿਸ਼ ਕਰਿਆ ਕਰੋ ਜਦੋਂ ਸੇਵਾਦਾਰ ਬਣਨਾ ਤੇ ਗਲ ਚ ਹਜੂਰੀਆ ਪਾ ਕੇ ਆਉਣਾ। ਤੁਸੀਂ ਕਿਹਾ ਨਾ ਅਸੀਂ ਭਿਖਾਰੀ ਆ, ਕਿਹਾ ਸੀ ਨਾ ਹਜੂਰੀਆ ਮਹਾਰਾਜ ਜੀ ਦੇ ਦਰ ਤੇ ਭਿਖਾਰੀ ਦੀ ਨਿਸ਼ਾਨੀ ਹੈ। ਜਿਹੜੇ ਮੰਗਤੇ ਹੁੰਦੇ ਆ ਨਾ ਉਹਨਾਂ ਦੇ ਗਲਾਂ ਚ ਪੱਲੂ ਹੁੰਦਾ ਹੈ, ਤੇ ਅਸੀਂ ਮੰਗਤੇ ਆ ਨਾ, ਮੰਗਣ ਤੇ ਆਉਣਦੇ ਆ ਕਿਰਪਾ ਕਰਿਓ, ਤੇ ਗਲ ਚ ਪੱਲਾ ਪਾਈਦਾ ਹੈ, ਮੰਗਤੇ ਦੀ ਇਹ ਨਿਸ਼ਾਨੀ ਹੁੰਦੀ ਪੁੱਤ, ਤੇ ਹਜੂਰੀਆ ਲੈ ਕੇ ਆਉਣਾ। ਵੈਸੇ ਹਜੂਰੀਆ ਬਹੁਤ ਕੁਛ ਕਰਦਾ ਹੈ, ਇਹਦੇ ਬੜੇ ਅਰਥ ਆ, ਪਰ ਤੁਹਾਨੂੰ ਸਿਰਫ ਇੱਕ ਦੱਸਿਆ। ਸੰਗਣਾ ਨਹੀਂ ਹੈ ਹਜੂਰੀਆ ਲੈ ਕੇ, ਛੋਟੇ ਛੋਟੇ ਹਜੂਰੀਏ ਬਣਵਾ ਲਓ, ਮਾਤਾ ਪਿਤਾ ਨੂੰ ਕਹੋ ਕਿ ਡੇਢ ਡੇਢ ਮੀਟਰ ਦੇ ਹਜੂਰੀਆ ਨੂੰ ਬਣਾ ਦਿਓ, ਠੀਕ ਹੈ। ਜਦੋਂ ਫਿਰ ਆਪ ਜੀ ਨੇ ਜੇ ਚੌਰ ਸਾਹਿਬ ਦੀ ਸੇਵਾ ਕਰਨੀ ਹੈ ਤੇ ਕਿੰਨੇ ਦਿਨ ਹੋ ਗਏ ਹੁਣ ਨਾਤਿਆਂ ਨੂੰ ਤੇ ਚੌਰ ਸਾਹਿਬ ਦੀ ਸੇਵਾ ਕਰ ਸਕਦੇ ਆ, ਕਿੰਨੇ ਦਿਨਾਂ ਬਾਅਦ ਨਹਾਉਂਦੇ ਇੱਥੇ ਕੈਨੇਡਾ ਵਾਲੇ, ਇੱਕ ਮਹੀਨੇ ਬਾਅਦ? ਬੜਾ ਲੌਂਗ ਲਾਈਫ ਨਹਾਉਣਾ ਤੁਹਾਡਾ, ਇਹ ਕਿਹੜਾ ਈ ਵਿਦਵਾਨ ਸੱਜਣ, ਰੋਜ਼ ਰੋਜ਼ ਨਹਾਉਂਦੇ ਤੁਸੀਂ? ਤੁਹਾਡਾ ਤਾਂ ਫਿਰ ਪਾਣੀ ਦਾ ਬਿੱਲ ਬਹੁਤ ਆਉਂਦਾ ਹੋਣਾ। ਹਾਂ, ਅੱਛਾ ਵਿਹਲੇ ਕੀ ਰਹਿੰਦਾ ਇੱਥੇ? ਅੱਛਾ ਸੱਚੀ, ਇੱਥੇ ਪੁੱਤ ਤੁਹਾਨੂੰ ਪਤਾ ਨੀ ਤੁਸੀਂ ਕਿਹੜਾ ਬਿੱਲ ਦੇਣਾ। ਅੱਛਾ ਚਲ ਗੱਲ ਸੁਣ, ਜਦੋਂ ਮਹਾਰਾਜ ਜੀ ਦੇ ਚੌਰ ਸਾਹਿਬ ਦੀ ਸੇਵਾ ਜਾਂ ਮਹਾਰਾਜ ਜੀ ਦੇ ਲਾਗੇ ਕੋਈ ਵੀ ਸੇਵਾ ਕਰਨੀ, ਆਪ ਜੀ ਨੇ ਇਸ਼ਨਾਨ ਕੀਤਾ ਹੋਣਾ ਚਾਹੀਦਾ, ਉਸ ਤੋਂ ਬਾਅਦ ਟੋਇਲਟ ਨਹੀਂ ਗਏ ਹੋਣੇ ਚਾਹੀਦੇ। ਇਸ਼ਨਾਨ ਕਰਨ ਤੋਂ ਬਾਅਦ ਟੋਇਲਟ ਨਹੀਂ ਗਏ ਹੋਣੇ ਚਾਹੀਦੇ, ਠੀਕ ਹੈ। ਜਦੋਂ ਮੱਥਾ ਟੇਕਣਾ ਆ ਤੁਹਾਡੇ ਹੱਥ ਥੱਲੇ ਨਹੀਂ ਉਦੋਂ ਲਾਉਣੇ, ਜਦੋਂ ਤੁਸੀਂ ਚੌਰ ਸਾਹਿਬ ਦੀ ਸੇਵਾ ਤੇ ਜਾਣਾ, ਹੱਥ ਉਦੋਂ ਹਜੂਰੀਏ ਤੇ ਲਾਉਣੇ, ਜਾਂ ਇੱਦਾਂ ਪੁੱਠੇ ਰੱਖ ਲਈਦੇ ਜਾਂ ਹਜੂਰੀਏ ਤੇ ਰੱਖ ਲਈਦੇ, ਵੀ ਹੱਥ ਗੰਦੇ ਨਾ ਫਿਰ ਥੱਲੇ ਹੋਣ, ਕਿਉਂਕਿ ਉੱਥੇ ਚਰਨ ਧੂੜ ਆ ਸੰਗਤ ਦੀ, ਉਹ ਸਾਨੂੰ ਲੋੜ ਆ, ਮਹਾਰਾਜ ਜੀ ਨੂੰ ਸਾਡੇ ਚਰਨਾਂ ਦੀ ਧੂੜ ਦੀ ਲੋੜ ਨਹੀਂ ਹੈ, ਹੈਨਾ। ਇਸ ਲਈ ਆਪਾਂ ਮਹਾਰਾਜ ਦੀ ਸੇਵਾ ਤੇ ਜਾਣਾ ਹੈ, ਹੱਥ ਸਾਫ ਰੱਖ ਕੇ ਮਹਾਰਾਜ ਕੋਲ ਚਲੇ ਗਏ, ਚੌਰ ਸਾਹਿਬ ਪ੍ਰਾਪਤ ਕੀਤੇ ਪ੍ਰੇਮ ਨਾਲ। ਅੱਛਾ ਪੁੱਤ, ਹੁਣ ਫੇਰ ਮਨ, ਹਰੇਕ ਚੀਜ਼ ਜਿਹੜੀ ਆ ਉਹ ਮਨ ਨਾਲ ਹੋਣੀ ਹੈ, ਇਕੱਲਾ ਸਰੀਰ ਕਰੇਗਾ ਤੇ ਸਿਰਫ ਇੱਕ ਕਰਮ ਰਹਿ ਜਾਏਗਾ, ਸੇਵਾ ਨਹੀਂ ਬਣੇਗੀ। ਮਨ ਵਿੱਚ ਆ ਜਾਏਗਾ, ਪ੍ਰੇਮ ਆ ਜਾਏਗਾ ਤੇ ਸੇਵਾ ਹੋ ਜਾਏਗੀ। ਹੁਣ ਚੌਰ ਸਾਹਿਬ ਕਿਹਦੇ ਤੇ ਕਰਨ ਦੇ ਆਪਾਂ? ਮਹਾਰਾਜ ਜੀ ਤੇ, ਗੁਰੂ ਗ੍ਰੰਥ ਸਾਹਿਬ ਜੀ ਤੇ। ਹੁਣ ਸੋਚ ਕੇ ਦੇਖੋ, ਇੱਕ ਤੇ ਪੁੱਤ ਚੌਰ ਸਾਹਿਬ ਦੀ ਸੇਵਾ ਖੜੇ ਹੋ ਕੇ ਹੋਣੀ ਹੁੰਦੀ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਹੋਣ, ਹੈ ਬੈਠੇ, ਭਾਈ ਦਇਆ ਸਿੰਘ ਜੀ ਚੌਰ ਸਾਹਿਬ ਕਰਨ ਦੇ ਖੜੇ ਹੋ ਕੇ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਆ, ਭਾਈ ਮਰਦਾਨਾ ਜੀ ਚੌਰ ਸਾਹਿਬ ਕਰਨ ਦੇ ਆ ਖੜੇ ਹੋ ਕੇ। ਅੱਛਾ, ਉਹਨਾਂ ਦਾ ਜਿਹੜਾ ਕਰਨ ਦਾ ਤਰੀਕਾ ਹੋਏਗਾ ਉਹ ਏਦਾਂ ਹੋਏਗਾ ਕਿ ਏਦਾਂ ਹੋਏਗਾ? ਜੇ ਉਹ ਏਦਾਂ ਕਰਨਗੇ ਤੇ ਕੀ ਹੋਏਗਾ? ਉਹਨਾਂ ਦੇ ਦਸਤਾਰ ਤੇ ਵੱਜਣਗੇ ਕੇਸ, ਅੱਖਾਂ ਚ ਵੱਜਣਗੇ, ਹੋਊਗਾ ਨਾ ਏਦਾਂ? ਉਹ ਠੀਕ ਹੈ ਜਦੋਂ ਇੱਦਾਂ ਉੱਚਾ ਕਰਾਂਗੇ ਵੀ ਕੇਸ ਜਿਹੜੇ ਉਹ ਦਸਤਾਰ ਤੇ ਲੱਗਣ ਨਾ ਮੇਰੇ ਮਹਾਰਾਜ ਜੀ ਦੇ, ਹੈਨਾ, ਤੇ ਏਦਾਂ ਵੀ ਨੀ ਕਰਨਾ ਆਪਣੇ ਉੱਤੇ ਇਸ ਐਂਗਲ ਤੇ। ਕਿੰਨੇ ਡਿਗਰੀ ਦਾ ਐਂਗਲ ਬਣਦਾ ਜਿਹੜਾ 45, ਤਕਰੀਬਨ 45 ਡਿਗਰੀ ਤੇ ਕਰਨਾ ਹੈ, ਠੀਕ ਹੈ, ਤੇ ਅੰਦਰ ਫੀਲ ਕਰਨਾ ਕਿ ਕਲਗੀਧਰ ਮਹਾਰਾਜ ਬੈਠੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੈਠੇ ਆ, ਤੇ ਮਹਾਰਾਜ ਜੀ ਦੇ ਸੀਸ ਤੇ ਚੌਰ ਸਾਹਿਬ ਦੀ ਸੇਵਾ ਕਰਨ ਦੀ ਸੇਵਾ ਮਿਲੀ ਹੈ ਮੈਨੂੰ, ਤੇ ਬੜੇ ਅਦਬ ਨਾਲ ਐ ਕਰਨਾ ਹੈ ਏਦਾਂ,
ਫੀਲ ਕਰਨਾ ਕਿ ਵਿੱਚ ਸੀਸ ਆ, ਸੀਸ ਦੇ ਲਾਗੋਂ ਦੀ ਉੱਚਾ ਗਿਆ ਚੌਰ ਸਾਹਿਬ। ਤੇ ਜੇ ਗੁਰੂ ਕੇ ਵਜ਼ੀਰ ਮਹਾਰਾਜ ਜੀ ਦੀ ਗੋਦ ਚ ਬੈਠੇ ਆ, ਗੁਰੂ ਕੇ ਵਜ਼ੀਰ ਕੌਣ ਹੁੰਦੇ ਆ ਪਤਾ ਕਿਸੇ ਨੂੰ? ਗ੍ਰੰਥੀ ਸਿੰਘ ਪਤਾ? ਹਾਂ, ਉਹਨਾਂ ਨੂੰ ਗੁਰੂ ਕੇ ਵਜ਼ੀਰ ਵੀ ਕਿਹਾ ਜਾਂਦਾ। ਗ੍ਰੰਥੀ ਸਿੰਘ ਜੀ ਜਾਂ ਕੋਈ ਵੀ ਪਾਠੀ ਸਿੰਘ ਜੀ ਪਾਠ ਕਰਨ ਦੇ ਬੈਠੇ ਆ, ਹੁਕਮਨਾਮਾ ਸਾਹਿਬ ਸੁਣਾਉਣ ਦੇ ਮਹਾਰਾਜ ਜੀ ਦਾ ਸਾਨੂੰ। ਫਿਰ ਜੇ ਆਪਾਂ ਨੀਵਾਂ ਚੌਰ ਸਾਹਿਬ ਕਰਕੇ ਕਰਾਂਗੇ ਤੇ ਉਹਨਾਂ ਦੀਆਂ ਅੱਖਾਂ ਚ ਹੀ ਵੱਜ ਸਕਦਾ ਨਾ, ਖਾਸ ਕਰਕੇ ਜਦੋਂ ਤੁਸੀਂ ਕਰੋਗੇ ਬੱਚੇ, ਕਿਉਂਕਿ ਤੁਹਾਡਾ ਕੱਦ ਛੋਟਾ ਹੈ। ਉਦੋਂ ਪੁੱਤ ਬਹੁਤ ਧਿਆਨ ਰੱਖਣਾ ਹੁੰਦਾ ਹੈ, ਉਹਨਾਂ ਦੀਆਂ ਜੇ ਅੱਖਾਂ ਚ ਵੱਜੇਗਾ ਤੇ ਉਹ ਬਾਣੀ ਜਪਣ ਦਏ ਆ, ਪੜ੍ਹਨ ਦਏ ਆ ਨਾ ਬਾਣੀ, ਉਹ ਪੜ੍ਹ ਸਕਣਗੇ ਚੰਗੀ ਤਰ੍ਹਾਂ? ਤੁਸੀਂ ਉਹਨਾਂ ਨੂੰ ਡਿਸਟਰੈਕਟ ਕਰ ਰਹੇ ਹੋ ਨਾ। ਉਦੋਂ ਪੁੱਤ ਧਿਆਨ ਰੱਖਣਾ ਹੁੰਦਾ ਹੋਰ ਜ਼ਿਆਦਾ, ਕਿ ਨਾ ਮਹਾਰਾਜ ਜੀ ਦੀਆਂ ਅੱਖਾਂ ਚ ਤੇ ਨਾ ਮਹਾਰਾਜ ਜੀ ਦੇ ਵਜ਼ੀਰ ਦੀਆਂ ਅੱਖਾਂ ਚ ਵੱਜੇ। ਚੌਰ ਸਾਹਿਬ ਦੇ ਕੇਸ ਜਿਹੜੇ ਉੱਚੇ ਰੱਖ ਕੇ ਆਏ, ਠੀਕ ਆ, ਸਮਝ ਲੱਗ ਗਈ? ਏਦਾਂ ਹੀ ਕਰਿਆ ਕਰੋਗੇ। ਹੋਰ ਕਿਹੜੀ ਸੇਵਾ ਕਰਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਆ ਕੇ? ਪਾਠ ਕਰਨ ਦੀ, ਭਾਂਡਿਆਂ ਦੀ, ਪਾਂਡਿਆਂ ਦੀ ਨੀ, ਭਾਂਡਿਆਂ ਦੀ, ਠੀਕ ਆ। ਪਾਂਡੇ ਕੀ ਹੁੰਦੇ ਭਲਾ? ਉਹ ਭਾਂਡੇ ਹੁੰਦੇ ਭੱਬੇ ਨਾਲ, ਪਾਂਡੇ ਹੁੰਦਾ ਪੁੱਤ ਪੰਡਿਤ। ਪਾਂਡੇ ਪੰਡਿਤ ਨੂੰ ਕਿਹਾ ਜਾਂਦਾ ਜਦੋਂ ਪੱਪਾ ਪੈ ਜਾਏਗਾ, ਜਦੋਂ ਪੀ ਪੈ ਜੂਗੀ, ਹਨਾ। ਭਾਂਡੇ ਭੱਬਾ ਬੀ ਐਚ, ਹਨਾ, ਏਦਾਂ ਪ੍ਰੋਨਾਊਂਸ ਹੋਣਾ ਭਾਂਡੇ। ਭਾਂਡਿਆਂ ਦੀ ਸੇਵਾ ਕਾਹਦੇ ਨਾਲ ਮਾਂਜਦੇ ਹੁੰਦੇ ਭਾਂਡੇ? ਸਾਬਣ ਨਾਲ, ਫਿਰ ਸਰਫ ਨਾਲ, ਸਾਬਣ ਨਾਲ, ਜਿੰਨਾ ਮਰਜ਼ੀ। ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਧੋਂਦੇ ਹੋ ਕਿ ਜਾਂ ਛੇਤੀ ਛੇਤੀ ਪਾਣੀ ਮਾਰ ਕੇ ਤੇ ਪਰਾ ਰੱਖ ਦਿੰਦੇ? ਚੰਗੀ ਤਰ੍ਹਾਂ ਹੱਥ ਫੇਰ ਕੇ, ਕਿਉਂਕਿ ਸੰਗਤ ਨੇ ਛਕਣਾ ਪੁੱਤ, ਤੁਹਾਡੇ ਕੋਲ ਵੀ ਉਹ ਬਰਤਨ ਆ ਸਕਦਾ ਨਾ ਫੇਰ। ਤੇ ਜੇ ਉਹ ਚ ਸਾਬਣ ਲੱਗਾ ਰਹਿ ਗਿਆ, ਉਹ ਕੀ ਹੈ, ਕੈਮੀਕਲ ਆ ਉਹ। ਫਿਰ ਉਹ ਚ ਸਬਜ਼ੀ ਪਈ, ਦਾਲ ਪਈ, ਤੇ ਉਹ ਕੈਮੀਕਲ ਕਿੱਥੇ ਗਿਆ? ਉਹ ਠੀਕ ਆ, ਉਹ ਨੀ ਠੀਕ। ਇਸ ਲਈ ਪੁੱਤ ਬਰਤਨਾਂ ਦੀ ਸੇਵਾ ਵੀ ਪ੍ਰੇਮ ਨਾਲ ਕਰਨੀ ਹੈ, ਠੀਕ ਹੈ। ਚੰਗੀ ਤਰ੍ਹਾਂ ਉਹਨਾਂ ਨੂੰ ਧੋ ਕੇ, ਥਾਲਾਂ ਨੂੰ ਹੱਥ ਹੱਥ ਦੇ ਨਾਲ ਚੰਗੀ ਤਰ੍ਹਾਂ ਸਰਫ ਲਾ ਕੇ। ਹੋਰ ਕੀ ਕਰਦੇ ਹੋ? ਲੰਗਰ ਵਰਤਾਉਣ ਦੀ ਸੇਵਾ ਕਰਦੇ ਹੋ, ਦਾਲ ਸਬਜ਼ੀ। ਅੱਛਾ, ਦਾਲ ਕੌਣ ਕੌਣ ਵਰਤਾਉਂਦਾ? ਤੇ ਪ੍ਰਸ਼ਾਦੇ? ਚਲੋ ਕਰ ਲਓ ਥੱਲੇ। ਜਦੋਂ ਪੁੱਤ ਪ੍ਰਸ਼ਾਦੇ ਵਰਤਾਉਣੇ ਹੁੰਦੇ ਆ ਨਾ, ਤੇ ਤੁਸੀਂ ਕੀ ਕਹਿੰਦੇ ਹੁੰਦੇ? ਵਾਹਿਗੁਰੂ ਜੀ ਕਿਹਨੂੰ ਕਹਿੰਦੇ? ਉੱਥੇ ਸੰਗਤ ਨੂੰ, ਹੈਨਾ, ਵੀ ਜਿਹਨੂੰ ਪ੍ਰਸ਼ਾਦਾ ਦੇਣ ਤੇ ਉਹਦੇ ਅੰਦਰ ਕੌਣ? ਵਾਹਿਗੁਰੂ ਜੀ। ਤੇ ਫਿਰ ਤੁਸੀਂ ਪ੍ਰਸ਼ਾਦਾ ਉਸ ਬੰਦੇ ਨੂੰ ਦੇਣ ਦੇ ਹੋ ਕਿ ਵਾਹਿਗੁਰੂ ਜੀ ਨੂੰ ਦੇਣ ਦੇ? ਵਾਹਿਗੁਰੂ ਜੀ ਨੂੰ ਦੇਣ ਦੇ। ਤੇ ਵਾਹਿਗੁਰੂ ਜੀ ਨੇ ਇੱਦਾਂ ਹੱਥ ਕੀਤੇ ਆ, ਤੇ ਤੁਸੀਂ ਪ੍ਰਸ਼ਾਦਾ ਕਿੱਦਾਂ ਦਓਗੇ? ਹੁਣ ਮੰਨ ਲਓ ਇਸ ਹਾਈਟ ਤੇ ਹੱਥ ਆ ਇੱਥੇ, ਹਨਾ, ਤੁਹਾਡਾ ਹੱਥ ਇੱਥੇ ਆ, ਤੁਸੀਂ ਪ੍ਰਸ਼ਾਦਾ ਛੱਡਤਾ, ਉਹ ਐ ਆਇਆ। ਤੇ ਕਈ ਵਾਰੀ ਹੋਇਆ ਕਿ ਪ੍ਰਸ਼ਾਦਾ ਹੱਥ ਤੋਂ ਬੁੜ ਕੇ ਥੱਲੇ ਡਿੱਗ ਪਿਆ, ਕਦੇ ਹੋਇਆ ਇੱਦਾਂ ਲੰਗਰ ਚ? ਓਦਾਂ ਹੀ ਨਾ ਕਹੀ ਜਾਇਓ, ਹੋਇਆ ਨਾ, ਕਈਆਂ ਨੇ ਵੇਖਿਆ ਨਾ ਪੁੱਤ। ਉਹ ਜਿਹੜੀ ਹਾਈਟ, ਜਿਹੜੀ ਡਿਸਟੈਂਸ ਆ ਹੱਥ ਦੀ ਤੇ ਪ੍ਰਸ਼ਾਦਾ ਛੱਡਣ ਦੀ, ਇੰਨੀ ਕੁ ਹੋਣੀ ਚਾਹੀਦੀ ਹੈ। ਨਾਲ ਵੀ ਨੀ ਲਾਉਣਾ, ਉਥੋਂ ਇਹ ਛੱਡਣਾ ਪ੍ਰੇਮ ਨਾਲ। ਵਾਹਿਗੁਰੂ ਜੀ ਕਿਹਾ, ਆਪਾਂ ਵਾਹਿਗੁਰੂ ਜੀ ਨੂੰ ਦੇ ਦਿੰਦੇ ਪ੍ਰਸ਼ਾਦਾ ਪ੍ਰੇਮ ਨਾਲ। ਜੇ ਚਮਚੇ ਵਰਤਾਉਣੇ ਆ ਉਹ ਵੀ ਪ੍ਰੇਮ ਨਾਲ। ਅੱਛਾ, ਦਾਲ ਪਾਉਣੀ ਹੈ, ਤੁਸੀਂ ਕੀ ਕਹਿੰਦੇ? ਦਾਲ, ਦਾਲ ਕਿਹਨੂੰ ਦੇਣ ਲੱਗੇ ਹੁਣ? ਇੱਥੇ ਥਾਲ ਪਿਆ, ਹਨਾ, ਵਾਹਿਗੁਰੂ ਜੀ ਦਾ ਥਾਲ ਇੱਥੇ ਪਿਆ, ਤੁਸੀਂ ਕੜਛੀ ਇੱਥੋਂ ਪਾਈ ਐ ਕਰਕੇ, ਤੇ ਜਿਹੜੇ ਦਾਲ ਦੇ ਛਿੱਟੇ ਉਹ ਕਿਹਦੇ ਤੇ ਪਏ? ਵਾਹਿਗੁਰੂ ਜੀ ਨੂੰ ਤਾਂ ਲਪੇਟਤਾ ਨਾ।
ਫਿਰ ਸੇਵਾ ਹੋਈ? ਇਹ ਬੇਅਦਬੀ ਹੋ ਗਈ ਨਾ। ਇਸ ਲਈ ਪੁੱਤ ਸੇਵਾ ਧਿਆਨ ਨਾਲ ਕਰਨੀ ਹੈ। ਜਿਹੜੀ ਕੜਛੀ ਹੈ ਦਾਲ ਵਾਲੀ, ਇੰਨੀ ਉੱਚੀ ਰੱਖਣੀ ਹੈ ਥਾਲ ਤੋਂ, ਠੀਕ ਹੈ? ਵੀ ਜਿਹੜਾ ਜੂਠਾ ਕਿਤੇ ਥਾਲ ਆ ਉਹਦੇ ਨਾਲ ਵੀ ਨਾ ਲੱਗੇ ਕੜਛੀ, ਤੇ ਜਿਹੜਾ ਦੂਰੋਂ ਛਿੱਟੇ ਵੀ ਨਾ ਪੈਣ ਕਿ ਕਿਸੇ ਨੇ ਬਸਤਰ ਏਦਾਂ ਦੇ ਪਾਏ, ਮੰਨ ਲਓ ਚਿੱਟੇ ਪਾਏ, ਤੁਸੀਂ ਦਾਲ ਨਾਲ ਪੀਲੇ ਕਰਦੇ, ਤੁਸੀਂ ਲੰਗਰ ਛਕਣ ਬੈਠੇ, ਕੋਈ ਆਇਆ ਉਹਨੇ ਤੁਹਾਡੇ ਤੇ ਦਾਲ ਪਾਤੇ ਛਿੱਟੇ, ਘਰ ਜਾ ਕੇ ਫਿਰ ਕੀ ਹੋਣਾ ਹੈ, ਕੀ ਹੋਣਾ? ਉੱਚੀ ਜੀ ਦੱਸੋ, ਫੇਰ ਚਪੇੜਾਂ ਪੈਣੀਆਂ। ਪੁੱਤ ਜੇ ਤੁਹਾਡੇ ਚਪੇੜਾਂ ਪੈਂਦੀਆਂ ਹੋਣ ਨਾ ਤੁਸੀਂ ਸੁਧਰੇ ਹੋਵੋ, ਠੀਕ? ਚਲ ਠੀਕ ਆ, ਚਲੋ ਹੁਣ ਮਹਾਰਾਜ ਜੀ ਦਾ ਨਾਮ ਜਪੀਏ। ਮੇਰੇ ਮਨ ਮੇਰੇ ਮਨ ਹੁਣ ਪ੍ਰਭੂ ਜੀ ਦੇ ਚਰਨ ਜਦੋਂ ਪਰਸਨ ਆਉਣਾ ਆ, ਪ੍ਰੀਤ ਨਾਲ ਆਵੋਗੇ, ਪ੍ਰੇਮ ਨਾਲ ਆਇਆ ਕਰੋਗੇ, ਪੱਕਾ ਵਾਅਦਾ ਕਰੋ ਸਾਡੇ ਨਾਲ। ਮੇਰੇ ਮਨ ਅੱਛਾ, ਫਿਰ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ ਕੀ ਸੁਣਦੇ ਆਉਂਦੇ ਹੋ ਗੱਡੀਆਂ ਚ? ਗਾਣੇ। ਸ਼ਾਬਾਸ਼ ਤੁਹਾਡੇ ਮਾਂ ਬਾਪ ਦੇ, ਕਿ ਤੁਹਾਡੀ ਚੋਇਸ ਹੁੰਦੀ ਹੈ, ਤੁਹਾਡੀ ਚੋਇਸ ਹੁੰਦੀ ਗੀਤ ਲਾਓ, ਕਿਹਦੀ ਹੁੰਦੀ? ਪੁੱਤ ਇੰਨਾ ਨੀ ਬੋਲੀਦਾ, ਬਾਹਰਲਾ ਬੰਦਾ ਜੋ ਮਰਜ਼ੀ ਪੁੱਛੇ ਦੱਸੀ ਦੀਆਂ ਨੀ ਹੁੰਦੀਆਂ ਘਰ ਦੀਆਂ ਗੱਲਾਂ। ਅੱਛਾ, ਕੁਝ ਜਾਣੇ ਸ਼ਬਦ, ਕੁਝ ਜਾਣੇ ਗੀਤ। ਅੱਛਾ, ਅਗਲੀ ਪੰਕਤੀ ਕੀ ਹੈ, ਅਗਲਾ ਬਚਨ ਕੀ ਮਹਾਰਾਜ ਜੀ ਦਾ? ਤੁਸੀਂ ਕੰਠ ਕੀਤਾ ਹੋਣਾ ਸ਼ਬਦ, ਰਸਨਾ ਰਸਨਾ ਤ੍ਰਿਪਤਾਨੀ, ਇੰਨਾ ਹੀ ਹੈ ਨਾ? ਰਸਨਾ ਕੀ ਹੁੰਦੀ ਹੈ? ਤੇ ਜੀਵ ਨਾਲ ਕੀ ਖਾਈਦਾ? ਭੋਜਨ ਭੋਜਨ। ਇੱਥੇ ਕਿਹੜਾ ਭੋਜਨ ਖਾਣਾ ਜੀਵ ਨਾਲ? ਹਰ ਹਰ ਵਾਹਿਗੁਰੂ ਵਾਹਿਗੁਰੂ। ਤੇ ਜਦੋਂ ਤੁਸੀਂ ਗੀਤ ਸੁਣਦੇ ਆਏ ਤੇ ਹਰ ਹਰ ਭੋਜਨ ਖਾਧਾ, ਤੇ ਗਲਤ ਹੋ ਗਿਆ ਨਾ ਕੰਮ ਇੱਥੇ। ਪੁੱਤ ਗੱਡੀ ਚ ਵੀ ਆਉਣਾ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਆਉਣਾ। ਜਿਹਨੂੰ ਮੂਲ ਮੰਤਰ ਦਾ ਜਾਪ ਆਉਂਦਾ ਮੂਲ ਮੰਤਰ ਦਾ ਕਰ ਲੈਣਾ, ਜਿਹਨੂੰ ਚੌਪਈ ਸਾਹਿਬ ਆਉਂਦਾ ਚੌਪਈ ਸਾਹਿਬ ਕਰ ਲੈਣਾ, ਜਿਹਨੂੰ ਅਜੇ ਬਾਣੀ ਕੰਠ ਨਹੀਂ ਆ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਆ ਜਾਣਾ, ਠੀਕ ਆ? ਰਸਨਾ ਫਿਰ ਇਹਨੇ ਕੀ ਕਰਨਾ, ਜੀਵ ਨੇ ਵੀ ਨਾ ਉਸ ਭੋਜਨ ਨਾਲ ਰੱਜ ਜਾਣਾ, ਤ੍ਰਿਪਤ ਹੋ ਜਾਣਾ। ਤੇ ਫਿਰ ਜਦੋਂ ਇੱਥੇ ਆ ਗਏ ਰਸਨਾ ਦੇ ਨਾਲ ਹਰ ਹਰ ਕਰਦਿਆਂ ਇੱਥੇ ਆ ਗਏ, ਤੇ ਇੱਥੇ ਆ ਕੇ ਫਿਰ ਅੱਖੀਆਂ ਕਹੋ, ਅੱਖੀਆਂ ਵੀ ਸੰਤੁਸ਼ਟ ਹੋ ਗਈਆਂ ਨਾ ਵੀ ਗੁਰੂ ਜੀ ਦੇ ਦਰਸ਼ਨ ਹੋ ਗਏ, ਅੱਖੀਆਂ ਖੁਸ਼ ਹੋ ਗਈਆਂ ਨਾ ਗੁਰੂ ਜੀ ਦੇ ਦਰਸ਼ਨ ਹੋ ਗਏ। ਪੁੱਤ ਇਸ ਤਰੀਕੇ ਨਾਲ ਮਹਾਰਾਜ ਕਹਾਉਣਾ, ਇਹ ਤੁਸੀਂ ਜਪੀ ਜਾਇਆ, ਹੁਣ ਤੁਹਾਨੂੰ ਕੰਠ ਹੋ ਗਿਆ ਸ਼ਬਦ, ਇਹੋ ਹੀ ਭਾਵੇਂ ਜਪਦਿਆਂ ਜਪਦਿਆਂ ਆਈ ਜਾਇਆ ਕਰੋ ਗੁਰਦੁਆਰਾ ਸਾਹਿਬ। ਇਹ ਨੀ ਸਿਰਫ ਕੈਂਪ ਚ ਹੀ, ਸਦਾ ਹੀ ਇਹ ਸ਼ਬਦ ਗਾਉਂਦਿਆਂ ਗਾਉਂਦਿਆਂ ਕੰਠ ਤੁਸੀਂ ਕਰ ਲੈਣਾ, ਹੁਣ ਕੈਂਪ ਚ ਜਾਂ ਜਿਆਦਿਆਂ ਨੇ ਕਰ ਲਿਆ ਹੋਣਾ, ਇਹ ਗਾਉਂਦਿਆਂ ਗਾਉਂਦਿਆਂ ਆ ਜਾਣਾ ਤੇ ਅੱਖੀਆਂ ਨੇ ਵੇਖਿਓ ਰੱਜੇ ਰਹਿਣਾ, ਠੀਕ ਹੈ? ਤੇ ਚਲੋ ਫਿਰ ਅੱਖੀਆਂ ਦੇ, ਹਾਂ ਪੁੱਤ ਗੁਰਦੁਆਰਾ ਸਾਹਿਬ ਆ ਕੇ ਵਧੀਆ ਲੱਗਦਾ ਨਾ। ਪੁੱਤ ਬੱਚਾ ਮਾਤਾ ਪਿਤਾ ਤੋਂ ਵਿਛੜ ਜਾਏ ਵਧੀਆ ਲੱਗਦਾ ਉਹਨੂੰ? ਤੇ ਜਦੋਂ ਉਹਨੂੰ ਮਾਤਾ ਪਿਤਾ ਮਿਲ ਜਾਣ ਵਧੀਆ ਲੱਗਦਾ? ਇਹ ਮਾਤਾ ਪਿਤਾ ਨਾ, ਜਦੋਂ ਅਸੀਂ ਉਦਾਸ ਹੁੰਦੇ ਹਾਂ, ਸੈਡ ਜੇ ਹੁੰਦੇ ਹਾਂ, ਜੀ ਨਹੀਂ ਲੱਗਦਾ, ਗੁਰੂ ਜੀ ਕੋ ਆ ਗਏ
ਗੁਰੂ ਜੀ ਦੇ ਦਰਸ਼ਨ ਕੀਤੇ ਅੱਖਾਂ ਦੇ ਨਾਲ, ਪਰਿਕਰਮਾ ਕੀਤੀਆਂ, ਨਮਸਕਾਰ ਕੀਤੀ ਚਰਨਾਂ ਤੇ, ਫਿਰ ਮਨ ਲੱਗ ਜਾਣਾ ਨਾ। ਜਦੋਂ ਪਿਤਾ ਜੀ ਨੂੰ ਕਿਹਾ ਪਿਤਾ ਜੀ ਕਿਰਪਾ ਕਰਿਓ, ਠੀਕ ਹੈ, ਕੀ ਕਰਿਓ, ਚਲੋ ਪਿਤਾ ਜੀ ਵੱਲ ਨੂੰ ਵੇਖੋ ਸਾਰੇ ਜਾਣੇ, ਅੱਖੀਆਂ ਕਹੋ ਸੰਤੋਖ, ਦਰਸ਼ਨ ਕਰੋ, ਦਰਸ਼ਨ ਕਰੋ ਤੇ ਨਾਲੇ ਗਾਓ ਸਾਰੇ।

सारे बोलो।

0: ਸਾਰਿਆਂ ਨੇ ਹੁਣ ਜੋ ਜੋ ਸਿੱਖਿਆ ਨਾਲ ਨਾਲ ਹੀ ਅਪਲਾਈ ਕਰਨਾ ਘਰ ਜਾ ਕੇ। ਪੁੱਤਰ ਇੱਕ ਫਤਿਹ ਬੁਲਾਇਆ ਕਰੋ ਸਾਰੇ ਜਾਣੇ ਘਰ ਜਾ ਕੇ, ਮਾਤਾ ਪਿਤਾ ਨੂੰ ਫਤਿਹ ਬੁਲਾਉਣੀ ਹੈ, ਸਵੇਰੇ ਆਉਣ ਲੱਗਿਆਂ ਬੁਲਾਉਣੀ ਹੈ, ਉੱਠ ਕੇ ਬੁਲਾਉਣੀ ਹੈ, ਠੀਕ ਆ। ਕਹਿਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰੀ ਸੰਗਤ ਵੱਲੋਂ ਧੰਨਵਾਦ ਭਾਈ ਸਾਹਿਬ ਜੀ ਹੁਣਾਂ ਦਾ, ਜਿਹੜਾ ਸਮਾਂ ਕੱਟ ਕੇ ਆਪਣੇ ਇੱਥੇ ਕੈਂਪ ਲਈ ਦਰਸ਼ਨ ਦੇਣਾ, ਵਾਹਿਗੁਰੂ ਸਾਹਿਬ ਜੀ ਉਹ ਸੰਗਤ ਦੇ ਦਰਸ਼ਨ ਕਰਨ ਆਏ ਆ। ਸੋ ਮਹਾਰਾਜ ਜੀ ਦੀ ਕਿਰਪਾ, ਜੋ ਵੀ ਅੱਜ ਤੁਸੀਂ ਸਾਰਿਆਂ ਨੇ ਸਿੱਖਿਆ, ਬੇਨਤੀ ਹੈ ਬੱਚਿਆਂ ਨੂੰ ਵੀ ਤੁਸੀਂ ਘਰ ਜਾ ਕੇ ਜਿਨ੍ਹਾਂ ਨੇ ਨੋਟਸ ਲਿਖੇ ਹੋਏ ਆ ਜ਼ਰੂਰ, ਜੋ ਵੀ ਸਵੇਰ ਦੇ ਸੈਸ਼ਨ 'ਚ ਹੁਣ ਦੇ ਸੈਸ਼ਨ 'ਚ ਤੁਸੀਂ ਸਿੱਖਿਆ ਨੋਟ, ਤੁਸੀਂ ਨੋਟਾਂ ਦਾ ਅਭਿਆਸ ਕਰਨਾ ਆ, ਮਹਾਰਾਜ ਕਿਰਪਾ ਜਿਹੜੇ ਤੁਸੀਂ ਆਪਣੇ ਲਿਖੇ ਹੋਏ ਆ ਨੋਟਬੁੱਕਸ 'ਤੇ, ਘਰ ਜਾ ਕੇ ਪੇਰੈਂਟਸ ਨੂੰ ਵੀ ਤੁਸੀਂ ਦੱਸਣਾ ਆ। ਅਤੇ ਬੇਨਤੀ ਆ ਐਂਡ ਆਫ ਕੈਂਪ, ਜਦੋਂ ਕੈਂਪ ਦੀ ਸਮਾਪਤੀ ਹੋਵੇਗੀ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਤੁਹਾਨੂੰ ਅਗਲਾ ਸਕੈਜੂਅਲ ਦੱਸਾਂਗੇ। ਸੋ ਜਿਹੜੀਆਂ ਹੁਣ ਕੱਲ੍ਹ ਦੀ ਅਨਾਊਂਸਮੈਂਟਸ ਆ ਉਹਦੇ ਵਾਸਤੇ ਤਿੰਨ ਚਾਰ ਬੇਨਤੀਆਂ ਸੀਆਂ। ਪਹਿਲੀ ਬੇਨਤੀ ਆ, ਆਈਜ਼ ਕਲੋਜ਼ਡ, ਪਹਿਲੀ ਬੇਨਤੀ ਆ ਤੁਸੀਂ ਕੱਲ੍ਹ ਨੂੰ ਸਾਰਿਆਂ ਨੇ ਕਿੰਨੇ ਵਜੇ ਆਉਣਾ? 6:30 6:30 AM ਓਕੇ। ਸੋ ਸਾਰਿਆਂ ਨੂੰ ਬੇਨਤੀ ਅਸੀਂ ਕਰਾਂਗੇ ਵੀ ਤੁਸੀਂ ਕੱਲ੍ਹ ਨੂੰ ਸਵੇਰ ਨੂੰ 6:30 ਆਉਣੇ ਆ, ਸੇਮ ਜਿੱਦਾਂ ਅੱਜ ਕਲਾਸਾਂ ਲੱਗੀਆਂ ਕੱਲ੍ਹ ਦਾ ਇਹੀ ਸਕੈਜੂਅਲ ਹੋਊਗਾ। ਅਤੇ ਸ਼ਾਮ ਦੇ ਦੀਵਾਨ 'ਤੇ ਅਸੀਂ ਤੁਹਾਡੇ ਸਮਾਪਤੀ ਕਰਾਂਗੇ। ਸੋ ਹੁਣ ਜਿਹੜਾ ਅੱਜ ਦਾ ਹੁਣ ਦੀਵਾਨ ਆ ਅਸੀਂ ਅਰਦਾਸ ਤੋਂ ਬਾਅਦ ਅਸੀਂ ਟਿਕਟਾਂ ਦੇ ਨਾਮ ਇਨਾਮ ਕੱਢ ਕੇ ਤੁਹਾਨੂੰ ਫਿਰ ਵੀ ਅਸੀਂ ਬਾਹਰ ਦਾ ਇੱਕ ਸਪੈਸ਼ਲ, ਤੁਸੀਂ ਨੋਟ ਕੀਤਾ ਹੋਵੇਗਾ ਵੀ ਅੱਜ ਰੈਕਰੀਏਸ਼ਨ ਵੇਲੇ ਸਨੈਕ ਟਾਈਮ ਨਹੀਂ ਦਿੱਤਾ, ਸੋ ਤੁਹਾਡੇ ਲਈ ਇੱਕ ਸਪੈਸ਼ਲ ਸਨੈਕ ਟਾਈਮ ਅਸੀਂ ਐਂਡ 'ਤੇ ਦੇਣਾ ਆ। ਸੋ ਬੱਚਿਆਂ ਨੂੰ ਬੇਨਤੀ ਆ ਵੀ ਉਹਦੇ ਇੰਸਟਰਕਸ਼ਨਸ ਇੱਕ ਵਾਰੀ ਅਰਦਾਸ ਤੋਂ ਬਾਅਦ ਹੋਣਗੇ। ਕੱਲ੍ਹ ਨੂੰ ਸਾਰਿਆਂ ਨੇ ਕਿਰਪਾ ਕਰਕੇ ਨੋਟਬੁੱਕਸ ਨਾਲ ਲੈ ਕੇ ਆਉਣੇ ਆ। ਸੋ ਜਿਹੜਾ ਸੈਸ਼ਨ ਆ ਭਾਈ ਸਾਹਿਬ ਹੋਣਾ ਜੀ ਨਾਲ, ਜਿਹੜੇ ਕਲਾਸਾਂ ਦੇ ਵਿੱਚ ਆ ਗਰੁੱਪ ਵਾਈਜ਼, ਕੱਲ੍ਹ ਆਖਰੀ ਸੈਸ਼ਨ ਆ। ਸੋ ਜਿਹੜੇ ਤੁਸੀਂ ਨੋਟਬੁੱਕਸ ਅੱਜ ਨਹੀਂ ਲਿਆਉਂਦੇ ਉਹਨਾਂ ਨੂੰ ਬੇਨਤੀ ਆ ਤੁਸੀਂ ਸਾਰਿਆਂ ਨੇ ਕੱਲ੍ਹ ਨੂੰ ਨਾਲ ਲੈ ਕੇ ਆਉਣੀਆਂ। ਬੱਚਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਾਂਗੇ ਵੀ ਸ਼ੁੱਕਰਵਾਰ ਨੂੰ ਇੱਥੇ ਬੱਚਿਆਂ ਦਾ ਅਵਾਰਡ ਸੈਰੇਮਨੀ ਹੋਵੇਗੀ। ਸੋ 12 ਵਜੇ ਤੋਂ ਸ਼ੁਰੂ ਸਿਮਰਨ ਕੰਪੀਟੀਸ਼ਨ ਹੋਣਾ ਬੱਚਿਆਂ ਦਾ, ਉਸ ਤੋਂ ਉਪਰੰਤ ਲਿਸਨਿੰਗ, ਉਸ ਤੋਂ ਬਾਅਦ ਬੱਚਿਆਂ ਨੇ ਦੀਵਾਨ ਲਾਉਣਾ। ਸੋ ਬੱਚਿਆਂ ਦਾ ਦਰਬਾਰ, ਜਿਹਨੇ ਵੀ ਦੀਵਾਨ ਦੇ ਵਿੱਚ ਹਾਜ਼ਰੀ ਲਾਉਣੀ ਆ, ਸੇਵਾ ਕਰਨੀ ਆ, ਕਰਤਾਰ ਕਰ ਪੈਣ ਜਿਹਨਾਂ ਤੁਸੀਂ ਸੰਪਰਕ ਕਰਨਾ। ਅਤੇ ਫਿਰ ਅਖੀਲ 'ਤੇ ਤੁਹਾਨੂੰ ਸਾਰੇ ਅਸੀਂ ਇਨਾਮ ਦੇਵਾਂਗੇ। ਲਿਸਨਿੰਗ ਓਕੇ। ਸੋ ਜਸਟ ਵੰਸ ਅਗੈਨ ਫੋਰ ਦ ਰੈਸਟ ਆਫ ਦ ਸਕੈਡਿਊਲ ਫੋਰ ਟੂਡੇ, ਸੋ ਵੀ ਆਰ ਗੋਇੰਗ ਟੂ ਡੂ ਅਰਦਾਸ। After Ardas, we're going to be doing your ticket prizes. We're going to be doing ticket prizes. And then after ticket prizes, you will be dismissed. There is snack outside. I'll give specific instructions for snack after Ardas. Okay? There's Simran competition happening Friday. So Friday, you guys need to come on time at 12. We're going to sing the Shabad once, say Fateh, and then we're going to do Ardas. Ready? Eyes closed. So, sare ne hun ek vari si shabd gaan karke, fir us to baad Ardas shuru karange. Parents nu benti hai, please, tusi bachyan nu vichon nahi lakke jana. Tusi itthe bahar bachyan nu mil sakde ha. Bahar inna da snack lagya hoya. Us snack to baad tusi bachyan nu baharon pick kar leo. Shh. ਓਕੇ ਸੋ ਆਈਜ਼ ਕਲੋਜ਼ ਦਰਬਾਰ ਦੇ ਵਿੱਚ ਕਿੱਦਾਂ ਬੈਠੀ ਦਾ ਸਿੱਧੇ ਬੈਠਣਾ ਨੇਤਰ ਬੰਦ ਹੱਥ ਜੋੜ ਕੇ ਚੌਂਕੜੀ ਮਾਰ ਕੇ ਅਤੇ ਗੱਲਾਂ ਨਹੀਂ ਕਰਨੀਆਂ ਓਕੇ

ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗੌਤੀ ਜੀ ਸਹਾਇ, ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸ ਹੋਈ ਸਹਾਇ, ਅੰਗਦ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ ਕਰ ਨੌ ਨਿਦ ਆਵੇ ਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਧਾਰ ਤਾਂ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿੰਨਿਆਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਦੇ ਅੰਡਰ ਕੀਤਾ ਤਿਨਾਂ ਤੇ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲਹਾਈਆਂ, ਚੜਕਰੀਆਂ ਤੇ ਚੜੇ, ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਪੁਰਤਾਨ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਚ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੋ ਬੋਲ ਬਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖ ਦਾ ਮਨ ਨੀਵਾ, ਮਤ ਉੱਚੀ, ਮਤ ਪਾਤਾ ਰੱਖਾ ਆਪ ਵਾਹਿਗੁਰੂ, ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ, ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਲਿਖੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਆਪ ਜੀ ਦੇ ਹਜ਼ੂਰ ਕੈਂਪ ਦੇ ਚੌਥੇ ਦਿਨ ਦੀ ਸਮਾਪਤੀ ਦੀ ਹੈ ਜੀ ਅਰਦਾਸ ਹੈ ਜੀ, ਅਖਰ ਵਾਦਾ ਘਾਟਾ ਪੁੱਲ ਚੁੱਕ ਮਾਫ ਕਰਨੀ, ਸਰਬੱਤ ਦਾ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨਾ ਮਿਲਿਆ, ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿੱਖਣ।

You're in the bar. Vaheguru. Vaheguru. Vaheguru. Vaheguru. Vaheguru. Vaheguru. Vaheguru ji ka khalsa. Okay. ਇੱਕ ਵਾਰੀ ਫਿਰ ਅਸੀਂ ਹੁਣ ਬੇਨਤੀ ਕਰਾਂਗੇ ਅੱਜ ਸ਼ਾਮ ਨੂੰ ਅੱਜ ਹੁਣ ਤੁਹਾਡੇ ਚੌਥੇ ਦਿਨ ਦੇ ਕੈਂਪ ਦੀ ਸਮਾਪਤੀ ਆ ਸ਼ਾਮ ਨੂੰ ਅਸੀਂ ਤੁਹਾਡੇ ਪੇਰੈਂਟਸ ਨੂੰ ਸਾਰਿਆਂ ਨੂੰ ਅਸੀਂ ਈਮੇਲ ਰਾਹੀਂ ਸਾਰੀ ਇਨਫੋਰਮੇਸ਼ਨ ਭੇਜਾਂਗੇ ਕੰਪੀਟੀਸ਼ਨ ਬਾਰੇ ਸ਼ਬਦ ਬਾਰੇ ਜੋ ਵੀ ਅੱਜ ਬੱਚਿਆਂ ਨੇ ਸਿੱਖਿਆ ਅਤੇ ਕੱਲ੍ਹ ਨੂੰ ਤੁਸੀਂ ਸਾਰਿਆਂ ਨੇ ਇੱਥੇ 6:30 ਪੂਰੇ ਪਹੁੰਚਣਾ ਸਿਟ ਡਾਊਨ ਸੋ ਹੁਣ ਜਿਹੜੇ ਬੱਚਿਆਂ ਦੇ ਇਨਾਮ ਵਾਸਤੇ ਨਾਮ ਕਹਿ ਜਾਓਗੇ ਉਹ ਬੱਚਿਆਂ ਨੂੰ ਬੇਨਤੀ ਆ ਤੁਸੀਂ ਮਹਾਰਾਜ ਨੂੰ ਨਮਸਕਾਰ ਕਰਕੇ ਫਿਰ ਇੱਥੇ ਤੁਸੀਂ ਮੋਹਰੇ ਆਪਣਾ ਪ੍ਰਾਈਜ਼ ਲੈਣ ਆਉਣਾ ਸੋ ਬੱਚਿਆਂ ਨੂੰ ਬੇਨਤੀ ਆ ਵੀ ਤੁਸੀਂ ਸਿੱਧੇ ਸਟੇਜ 'ਤੇ ਨਹੀਂ ਆਉਣਾ ਖੁਸ਼ੀ ਖੁਸ਼ੀ 'ਚ ਪਹਿਲਾਂ ਤੁਸੀਂ ਸ਼ੁਕਰਾਨਾ ਕਰਨਾ ਮਹਾਰਾਜ ਜੀ ਦਾ ਫਿਰ ਇੱਥੇ ਸਟੇਜ 'ਤੇ ਆ ਜਾਇਓ ਬਾਕੀਆਂ ਬੱਚਿਆਂ ਨੂੰ ਬੇਨਤੀ ਆ ਸਮਾਪਤੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਭੇਜਣਾ ਕੱਲ੍ਹ ਵਾਲਾ ਉਹੀ ਸਿਸਟਮ ਆ ਇੱਕ ਵਲੰਟੀਅਰ ਪਿੱਛੇ ਹੋਊਗਾ ਅਤੇ ਉਹਨਾਂ ਨੇ ਤੁਹਾਨੂੰ ਟਿਕਟ ਦਿਓਗੇ ਜਦੋਂ ਤੁਹਾਨੂੰ ਟਿਕਟ ਮਿਲ ਗਈ ਉਹ ਤੁਹਾਡੇ ਲਈ ਇਸ਼ਾਰਾ ਹੋਊਗਾ ਵੀ ਤੁਸੀਂ ਘਰ ਹੁਣ ਜਾ ਸਕਦੇ ਹਾਂ ਸਾਰਿਆਂ ਬੱਚਿਆਂ ਨੂੰ ਬੇਨਤੀ ਆ ਜਿਹੜਾ ਸਨੈਕ ਤਿਆਰ ਕੀਤਾ ਗਿਆ ਸਪੈਸ਼ਲ ਸਰਪ੍ਰਾਈਜ਼ ਤੁਹਾਡੇ ਲਈ ਸਾਰਿਆਂ ਲਈ ਉੱਥੇ ਬਾਹਰ ਗੁਰੂ ਘਰ ਦੇ ਬਾਹਰਲੇ ਪਾਸੇ ਜਦੋਂ ਤੁਸੀਂ ਸੋ ਸ਼ੂ ਪਾ ਕੇ ਹੱਥ ਧੋ ਕੇ ਫਿਰ ਬਾਹਰ ਤੁਸੀਂ ਸਾਈਡ 'ਤੇ ਜਾਓਗੇ ਉੱਥੇ ਟੇਬਲ ਲੱਗੇ ਹੋਣਗੇ ਸੋ ਉੱਥੋਂ ਤੁਸੀਂ ਸਾਰਿਆਂ ਨੇ ਦੇਖ ਲੈਣਾ ਸੋ ਜਦੋਂ ਟਿਕਟ ਵੰਡੀ ਜਾਊਗੀ ਸਮਾਪਤੀ ਲਈ ਵੀ ਜਦੋਂ ਪਤਾ ਲੱਗੂਗਾ ਤੁਸੀਂ ਜਾ ਸਕਦੇ ਹਾਂ ਘਰੇ ਮੱਥਾ ਟੇਕ ਕੇ ਸਾਰਿਆਂ ਨੇ ਫਿਰ ਬਾਹਰ ਜਾਣਾ ਡਿਊਰਿੰਗ ਦੈਟ ਟਾਈਮ ਉਸ ਵੇਲੇ ਅਸੀਂ ਬਾਕੀ ਸਾਰਿਆਂ ਨੇ ਅੱਖਾਂ ਬੰਦ ਕਰਕੇ ਸ਼ਬਦ ਗਾਉਣ ਕਰੇਗੇ So, for dismissal, reminder that we will be sending information about the Shabad competition schedule for tomorrow, all in your parents' emails. For dismissal, same as yesterday, you will get a ticket. Once you receive a ticket, there will only be one volunteer handing out those tickets. Once you receive that ticket, you may put on your shoes and head outside for our special snack. If you are talking in Darbar, you will not be dismissed. You will not get your final ticket. And finally, before we announce ticket prize winners for today, reminder, before you get excited and run straight to the stage, you have to say thank you to Maharaj first. So, tusi Maharaj de chanach namaskar karke, fir tusi ithe stage te aana. Okay? So, after the ticket prizes, we're going to be singing the Shabad. So, I need everybody singing loudly. And if you're sitting nicely in Darbar, then you will be dismissed. Okay? So, thank you for coming. See you tomorrow for the last full day of camp. Friday will be a half day. So see you tomorrow for the last full day of camp at 6:30 a.m. So our prize winners are... pehle number te Pavith Kaur, 11 years old. Pavith Kaur, 11 saal di umar. Gurraj Singh, 12 saal di umar. Simrit Kaur, 12 saal di umar. Pagirath Singh, 10 years old, and Rasna, 4 years old. So once again, Pavith Kaur, 11 years old, Gurraj Singh, 12 years old, Simrit Kaur, 12 years old, Bagirath Singh, 10 years old, and Rasna Kaur, 4 years old. So can I get 3 jakare for these winners?
Sat Sri Akal. Sat Sri Akal. Sat Sri Akal. Waheguru Ji Ka Khalsa. Waheguru Ji Ki Fateh. So, ਹੁਣ ਤੁਸੀਂ ਸਾਰਿਆਂ ਨੇ ਅੱਖਾਂ ਬੰਦ ਕਰਕੇ ਹੁਣ ਅਸੀਂ ਸ਼ਬਦ ਗਾਇਨ ਕਰਾਂਗੇ। ਸੋ ਧਿਆਨ ਨਾਲ ਕੱਲ ਨੂੰ ਸਵੇਰੇ ਮਿਲਾਂਗੇ। ਸੋ ਵਾਂਸ ਅਗੇਨ, ਜਦੋਂ ਤੁਹਾਨੂੰ ਟਿਕਟ ਮਿਲੂਗੀ ਫਿਰ ਤੁਸੀਂ ਮੱਥਾ ਟੇਕੇ ਬਾਹਰ ਜਾ ਸਕਦੇ ਆ, ਉਸ ਤੋਂ ਪਹਿਲਾਂ ਕਿਸੇ ਨੇ ਨਹੀਂ ਉੱਠਣਾ। ਵਾਹਿਗੁਰੂ ਜੀ ਕਾ ਖਾਲਸਾ।

ਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਇਲਾ ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੈ ਨਾ ਚੁਕੈ ਭੋਗ।

ਦਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਾਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪਰਗਾਸ

ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾ।

ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ।

ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ

ਆਸਾ ਮਹੱਲਾ ਪੰਜਵਾ ਭਈ ਪਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।

ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਅਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ

ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਦ ਕੀਓ ਘਾਟ

ਸੱਚਮ ਭਵ ਆਦਿ ਜੁਗਾਦਿ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੇ ਉਬਾਰ ਅਸਿੱਖੇ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ

ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾ ਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰ ਮੋਹ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਤੁਧਿਆ ਕੀ ਅਰਦਾਸ ਹਮਾ, ਜੀਉ ਪਿੰਡਾ ਸਭ, ਕਉ ਨਾਨਕ ਸਭ ਕੋਈ ਨਉ ਨ ਜਾਣ। ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਮਰਾਉ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ, ਜਿਸ ਡਿੱਠਾ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਏ ਸਹਾਈ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਚਨਾਹਾਂ ਨਾਮ ਜਪਿਆ, ਵੰਡ ਚੱਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਉ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੈ, ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।

0: ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿ ਰਾਸ ਸਾਹਿਬ ਬਾਣੀ ਦੇ ਜਾਪ ਹੋਏ ਅੰਮ੍ਰਿਤ ਗੁਰਬਾਣੀ ਦੇ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੀ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ

0: ਸੋਇਨੇਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰਿ ਸਿਉ ਲਾਗਾ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਜਥੇਦਾਰ ਸੰਗਤਾਂ ਵੱਲੋਂ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਭਾਈ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।